ਸਾਹਿਬ ਹਰ ਜੁਗ ਜੁਗ ਭਗਤੇ ਉਪਾਇਆ ਪੈ ਰੱਖਦਾ ਆ ਰਾਮ ਰਾਜੇ ਹਰ ਨਾਖ ਸਦੁਹਟ ਹਰ ਮਾਰਿਆ ਪ੍ਰਹਿਲਾਦ ਤਰਾਇਆ

ਰਮਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭੈ ਜਿਨ ਹਰ ਧਿਆਇਆ ਨੀ ਤਿਨ ਤੂਟੀ ਜਮ ਕੀ ਫਾਸੀ।

ਬੋਲਣਾ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤ ਸਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਹਾਏ। ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਹੀ ਹੈ। ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਨੀ ਵਾ ਮੱਤ ਉੱਚੀ ਮੱਤ ਪਾਤੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹ ਦਿਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓਟਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਹਜੂਰ ਸੋ ਦਰ ਰਹਿ ਰਾਜ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਜੀ। ਬੀਬੀ ਗੁਰਮੀਤ ਕੌਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ। ਅਮਰਜੀਤ ਕੌਰ ਨੂੰ ਤੰਦਰੁਸਤੀ ਦੇਹ ਰੋਗਤਾ ਬਖਸ਼ਣੀ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਬੰਧਨ ਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਦਿਲਪ੍ਰੀਤ ਸਿੰਘ ਦੇ ਕੇਸ ਦੀ ਸੱਚੇ ਪਾਤਸ਼ਾਹ ਜੀ ਸਫਲਤਾ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ ਦੀ ਅੰਗ ਸੰਗ ਸਹਾਈ ਹੋਣਾ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਹਰਜੋਤ ਕੌਰ ਦੇ ਸੰਜੋਗਾਂ ਵਾਸਤੇ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਮੇਰਾ ਪ੍ਰਯਾਸ ਰੱਖਣਾ। ਹਰਮਨ ਸਿੰਘ ਸਰਨ ਕੌਰ ਦੇ ਸੱਚੇ ਪਾਤਸ਼ਾਹ ਦੀ ਵਿਆਹ ਦੀ ਸਾਲਗਿਰਾ ਤੇ ਸ਼ੁਕਰਾਨੇ ਦੀ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ। ਸਭ ਸੰਗਤਾਂ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਸੱਚੇ ਪਾਤਸ਼ਾਹ ਜੀ ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸੇ ਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਾਹਿਬ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ, ਕੀਰਤਨ ਦੀਆਂ ਕਥਾ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਦੇ ਸੰਪੂਰਨਤਾ ਦਿਵਸ ਜੋ 30 ਤਰੀਕ ਨੂੰ ਆ ਰਹੇ ਹਨ, ਐਤਵਾਰ ਵਾਲੇ ਦਿਨ, ਉਸੇ ਦਿਨ ਹੀ ਜੋ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਵੇਗੀ, ਨਾਲ ਨਾਲ ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾਈਆਂ ਜਾਣੀਆਂ ਹੈ ਜੀ। ਸਭ ਸੰਗਤਾਂ ਨੂੰ ਬੇਨਤੀ ਹੈ, ਆਪ ਜੀਆਂ ਨੇ ਸਾਹਿਬਾਂ ਦੇ ਸੰਪੂਰਨਤਾ ਦਿਵਸ ਮਨਾਉਂਦਿਆਂ ਹੋਇਆਂ, ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾਉਂਦਿਆਂ ਹੋਇਆਂ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁਲਚੁੱਕ ਦੀ ਖਿਮਾ। ਸੋ ਆਓ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਨਾਵ ਉਹਨੂੰ ਸਾਹਿਬਾਨਿਓ ਦਾ ਦਰਜਾ ਦੇ ਦਿੱਤਾ ਹੈ। ਤੇ ਜਿਹੜੇ ਤੁਹਾਡੇ ਵਰਗੀਆਂ ਬਖਸ਼ੀਆਂ ਹੋਈਆਂ ਰੂਹਾਂ ਗੁਰੂ ਗੁਰੂ ਗੁਰੂ ਜੀ ਦਾ ਜਾਪ ਜਪ ਰਹੀਆਂ ਨੇ, ਤੁਹਾਥੋਂ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਬਲਹਾਰ ਜਾਈਏ। ਤੇ ਕਾਹਦੀ ਵਡਿਆਈ ਹੈ? ਗੁਰੂ ਦੇ ਸ਼ਬਦ ਦੀ ਹੈ, ਗੁਰੂ ਦੇ ਨਾਮ ਦੀ ਵਡਿਆਈ ਹੋਇਆ ਕਰਦੀ ਹੈ, ਹੋਰ ਕਿਸੇ ਮਨੁੱਖ ਦੀ ਨਹੀਂ ਹੁੰਦੀ। ਜਿਹੜਾ ਵੀ

ਤੇ ਮੈਂ ਜੁਲਾ ਹਾਂ, ਲੋਕ ਮੈਨੂੰ ਨੀਚ ਨੀਚ ਜੁਲਾ ਜੁਲਾ ਕਹਿੰਦੇ, ਪਰ ਮੈਨੂੰ ਗੱਲ ਕੋਈ ਨਹੀਂ ਹੈ। ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਾਰ, ਬਲਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣਹਾਰ। ਮੈਨੂੰ ਜਾਤਾਂ ਜੋਤਾਂ ਦਾ ਕੋਈ ਮਤਲਬ ਨਹੀਂ ਹੈ, ਮੈਨੂੰ ਤੇ ਇੱਕ ਵਾਰ ਕੇ ਹਾਸਾ ਵੀ ਆਉਂਦਾ ਪਰ ਮੈਂ ਸਦਕੇ ਜਾਵਾਂ। ਭਾਵੇਂ ਨੀਚ ਕਹਿੰਦੇ ਨੀਚ ਜਾਤਰ ਜਪਤਿਆਂ ਉੱਤਮ ਪਦਵੀ, ਭਾਵੇਂ ਉੱਤਮ ਪਦਵੀਆਂ ਮਿਲ ਜਾਂਦੀਆਂ ਨੇ, ਇੱਥੇ ਕੋਈ ਜਾਤ ਪਾਤ ਦੀ ਗੱਲ ਦਰਜਾ ਨਹੀਂ ਰਹਿ ਜਾਂਦਾ। ਜਾਤ ਜੁਲਾਹਾ ਮਤ ਕਾ ਧੀਰ ਸਹਿਜ ਸਹਿਜ ਗੁਣ ਰਮੈ ਰਮੈ ਰਮੈ ਉਚਾਰਦਾ ਰਸਨ ਦੁਆਰੇ ਕੌਣ? ਕਬੀਰ ਆਪ ਗੁਰਮੁਖ ਮਾਈ ਭਾਈ ਖਸਮ ਦਾ ਨਾਮ ਲੈਣ ਵਾਸਤੇ ਮੇਰੇ ਮਾਲਕ ਜੀ ਦੀ ਵੱਡੀ

ਸਿੱਧ ਆਸਣ ਸਭ ਜਗਤ ਦੇ ਨਾਨਕ ਆਦਿ ਮਤੇ ਜੇ ਕੋਆ ਘਰ ਘਰ ਅੰਦਰ ਧਰਮ ਸਾਰ ਹੋਵੇ ਕੀਰਤਨ ਸਦਾ।

ਦਾ ਤਾਰਜ ਕਿਰਪਾ ਕਰਦੇ ਨੇ ਮੰਗਾ ਅੱਖਰ ਦੁਆਰੇ ਵੀ ਅਸਲ ਵਿੱਚ ਉਹ ਗਿਆਨੀ ਹੈ, ਉਹ ਗਿਆਨ ਵਾਲਾ ਹੈ ਜਿਹਨੇ ਪੜ੍ਹਿਆ ਜ਼ਰੂਰ ਹੈ ਔਰ ਪੜ੍ਹ ਕੇ ਗ੍ਰਹਿਣ ਕਰ ਲਿਆ ਹੈ ਔਰ ਜੋ ਪੜ੍ਹਿਆ ਹੈ ਉਸ ਦੇ ਉੱਤੇ ਆਪਣੇ ਜੀਵਨ ਨੂੰ ਚੱਲਣ ਦਾ ਮਾਰਗ ਜਿਹੜਾ ਅਪਣਾ ਲੈਣਾ ਕੀਤਾ ਹੈ। ਪੰਡਿਤ ਹੁੰਦਾ ਹੈ, ਵਿਦਵਾਨ ਬਣ ਗਿਆ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਣ ਆਏ ਨੇ, ਕਹਿੰਦੇ ਜਿਹੜਾ ਪੜ੍ਹਿਆ ਹੈ ਗਿਆਨ ਲੈ ਲਿਆ। ਇੱਕ ਵਾਰ ਤੁਹਾਨੂੰ ਇਹ ਵੀ ਗੱਲ ਦਾ ਪਤਾ ਹੈ ਵੀ ਗਿਆਨ ਜਿਹੜਾ ਗੁਰੂ ਤੋਂ ਬਿਨਾਂ ਪ੍ਰਾਪਤ ਕਦੇ ਵੀ ਨਹੀਂ ਹੁੰਦਾ। ਬੰਦਾ ਲੱਖ ਯਤਨ ਕਰ ਲਵੇ, ਪੁਸਤਕਾਂ ਦਾ ਗਿਆਨ ਕੋਈ ਵੱਖਰਾ ਹੁੰਦਾ ਹੈ ਅਤੇ ਗੁਰੂ ਦਾ ਜਿਹੜਾ ਅੰਤਰੀਵੀ ਗਿਆਨ ਹੈ ਉਹ ਕੁਝ ਵੱਖਰਾ ਹੋਇਆ ਕਰਦਾ ਹੈ। ਅੰਦਰ ਦਾ ਗਿਆਨ ਉਹ ਗੁਰੂ ਕਰਾਉਂਦਾ ਹੈ। ਜਦੋਂ ਅੰਦਰ ਦਾ ਗਿਆਨ ਆ ਜਾਂਦਾ ਹੈ ਉਹਨੂੰ ਤੁਸੀਂ ਗਿਆਨੀ ਕਹਿੰਦੇ ਹੋ। ਵੈਸੇ

ਤਾਂ ਤੁਸੀਂ ਕਥਾ ਕਰਨ ਵਾਲੇ ਦੇ ਨਾਮ ਦੇ ਨਾਲ ਤੁਸੀਂ ਗਿਆਨੀ ਲਾਉਂਦੇ ਹੀ ਲਾਉਂਦੇ ਹੋ। ਪਰ ਮੇਰੇ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਗੁਰੂ ਤੇਗ ਬਹਾਦਰ ਜੀ ਦੇ, ਸਾਹਿਬ ਜੀ ਕਹਿੰਦੇ ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ ਤਿਉਂ ਕੰਚਨ ਅਰ ਪੈਸਾ ਉਸਤਤ ਨਿੰਦਾ ਇਹ ਸਮਝਾ ਕੇ ਲੋਭ ਵੋਹ ਫੁਣ ਤੈਸਾ ਦੁੱਖ ਸੁਖ ਇਹ ਬਾਧੇ ਜੇ ਨਾਹਿਨ ਤੇ ਤੁਮ ਜਾਣੋ ਗਿਆਨੀ ਨਾਨਕ ਮੁਕਤ ਤਾਹੇ ਤੁਮ ਮਾਨੋ ਇਹ ਬਿਦ ਖੋਜੋ। ਪ੍ਰਾਣੀ ਅਸਲ ਵਿੱਚ ਗਿਆਨੀ ਮਹਾਰਾਜ ਨੇ ਇਹਨੂੰ ਕਹਿ ਦਿੱਤਾ, ਇਹ ਅੰਦਰ ਦਾ ਗਿਆਨ ਹੈ। ਸਾਹਿਬ ਜੀ ਕਹਿੰਦੇ ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ, ਆਪਾਂ ਤੇ ਸਵਾਰੇ ਸਵਰਗ ਹੀ ਚਾਹੁੰਦੇ ਵੀ ਸੌਖੀ ਮਿਲ ਜਾਵੇ, ਨਰਕ ਜਾਣ ਵਾਸਤੇ ਕੋਈ ਤਿਆਰ ਹੀ ਨਹੀਂ ਹੈ। ਕਹਿੰਦੇ ਜਿਹੜਾ ਗਿਆਨ ਵਾਲਾ ਪੁਰਸ਼ ਹੈ ਨਾ, ਨਾ ਤੇ ਉਹ ਸਵਰਗ ਦੀ ਇੱਛਾ ਹੈ ਨਾ ਨਰਕ ਦੀ, ਕੋਈ ਤਾਂਘ ਹੈ ਨਾ ਨਰਕ ਤੋਂ ਡਰਦਾ। ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ, ਇਹ ਸਭ ਕੁਝ ਹੈ। ਸਾਹਿਬ ਜੀ ਕਹਿੰਦੇ ਉਹਨੂੰ ਇੱਕ ਬਰਾਬਰ ਲੱਗਦਾ। ਤਿਉਂ ਕੰਚਨ ਅਰ ਪੈਸਾ, ਜੇ ਸੋਨਾ ਹੈ ਜਾਂ ਕੋਈ ਕਿਵੇਂ ਦੀ ਵਸਤੂ ਹੈ ਉਹਨੂੰ ਇੱਕ ਬਰਾਬਰ ਹੈ। ਉਸਤਤ ਨਿੰਦਾ ਇਹ ਸਮਝਾ ਕੇ ਲੋਭ ਮੋਹ ਫੁਣ ਤੈਸਾ, ਨਾ ਉਹਨੂੰ ਲੋਭ ਹੈ ਨਾ ਮੋਹ ਹੈ, ਕੋਈ ਉਸਤਤ ਕਰਦਾ ਕੋਈ ਨਿੰਦਿਆ ਕਰਦਾ, ਇੱਕ ਬਰਾਬਰ ਹੈ। ਦੁੱਖ ਸੁੱਖ ਇਹ ਵਾਧੇ ਜੇ ਨਾ ਹੈ, ਜਿਹੜਾ ਦੁੱਖ ਸੁੱਖ ਵਿੱਚ ਵੱਜਾ ਨਹੀਂ ਹੈ। ਦੁੱਖ ਸੁੱਖ ਇਹ ਵਾਧੇ ਜੇ ਨਾ ਤੇ ਤੁਮ ਜਾਣੋ ਗਿਆਨੀ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਅਸਲ ਵਿੱਚ ਉਹ ਗਿਆਨੀ ਹੈ, ਸਮਝ ਲਓ ਉਹਨੇ ਗੁਰੂ ਤੋਂ ਗਿਆਨ ਹਾਸਲ ਕਰ ਲਿਆ। ਮੇਰੇ ਵਰਗਾ ਤਾਂ ਵੱਜਾ ਹੋਇਆ, ਤੁਸੀਂ ਬੇਸ਼ੱਕ ਸਤਿਕਾਰ ਵਜੋਂ ਲਾਈ ਜਾਓ, ਜ਼ਰੂਰ ਤੁਹਾਡੀ ਮਰਜ਼ੀ ਹੁੰਦੀ ਹੈ, ਪਰ ਅਸਲ ਗਿਆਨੀ ਗੁਰੂ ਤੇਗ ਬਹਾਦਰ ਮਹਾਰਾਜ ਇਹ ਕਹਿੰਦੇ ਨੇ ਦੁੱਖ ਸੁੱਖ ਇਹ ਵਾਧੇ ਜੇ ਨਾਹਿਣ ਤੇ ਤੁਮ ਜਾਣੋ ਗਿਆਨੀ ਨਾਨਕ ਮੁਕਤ ਤਾਹੇ ਤੁਮ ਮਾਨੋ ਇਹ ਬਿਦ ਕੋਜੋ। ਪ੍ਰਾਣੀ ਤਾਂ ਜਿਹੜਾ ਅੰਦਰ ਦਾ ਗਿਆਨ ਉਹ ਕੇਵਲ ਗੁਰੂ ਕਰਾਉਂਦਾ, ਗੁਰੂ ਤੋਂ ਬਿਨਾਂ ਕਦੇ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਤੁਸੀਂ ਬੜੀ ਵਾਰ ਬੋਲ ਪੜ੍ਹੇ ਸੁਣੇ ਨੇ ਕੁੰਭੇ ਬੱਧਾ ਜਲ ਰਹਿ ਜਲ ਬਿਣ ਕੁੰਭ ਨਾ ਹੋਏ। ਤੁਹਾਨੂੰ ਪਤਾ ਕੁੰਭ ਕਾਹਦਾ ਬਣਦਾ ਹੈ ਜੀ? ਕੁੰਭ ਮਿੱਟੀ ਦਾ ਹੀ ਹੁੰਦਾ ਹੈ ਨਾ, ਤੇ ਕਾਹਦਾ ਬਣਦਾ ਹੈ? ਮਿੱਟੀ ਦਾ। ਮਿੱਟੀ ਕਿਵੇਂ ਬਣਦਾ? ਸੁੱਕੀ ਮਿੱਟੀ ਦਾ ਥੋੜ੍ਹੀ ਬਣਦਾ, ਮਿੱਟੀ ਵਿੱਚ ਪਹਿਲਾਂ ਪਾਣੀ ਪਾਉਣਾ ਪੈਣਾ ਹੈ, ਤੇ ਪਾਣੀ ਪਾ ਕੇ ਮਿੱਟੀ ਛੱਡ ਦਿਓ ਤਾਂ ਵੀ ਨਹੀਂ ਬਣਨਾ। ਮਿੱਟੀ ਵਿੱਚ ਪਾਣੀ ਪਾ ਕੇ ਤੇ ਜਿਵੇਂ ਆਟਾ ਗੁੰਨੀ ਦਾ ਹੈ ਨਾ, ਮਿੱਟੀ ਨੂੰ ਗੁੰਨਣਾ ਪੈਣਾ ਹੈ, ਉਹਨੂੰ ਕੱਪੜੇ ਛਾਣ ਕਰਨਾ ਪੈਣਾ ਹੈ, ਫਿਰ ਉਹਦੇ ਵਿੱਚ ਪਾਣੀ ਪਾਇਆ ਜਾਣਾ ਹੈ, ਫਿਰ ਉਹਨੂੰ ਗੁੰਨਿਆ ਜਾਣਾ ਹੈ, ਉਹਨੂੰ ਬਿਲਕੁਲ ਮੁਲਾਇਮ ਹੋ ਜਾਣਾ ਜਿਵੇਂ ਆਟੇ ਦਾ ਪੇੜਾ ਹੁੰਦਾ ਹੈ। ਤੇ ਜਦੋਂ ਆਟੇ ਦੀ ਪੇੜੇ ਵਰਗੀ ਮਿੱਟੀ ਬਣ ਗਈ ਨਾ, ਤਾਂ ਮਹਾਰਾਜ ਕਹਿੰਦੇ ਫਿਰ ਉਹਦਾ ਕੁੰਭ ਬਣ ਜਾਣਾ ਹੈ। ਤੇ ਪਾਣੀ ਤੋਂ ਬਿਨਾਂ ਕਦੇ ਕੁੰਭ ਨਹੀਂ ਬਣਦਾ, ਤੇ ਕੁੰਭ ਤੋਂ ਬਿਨਾਂ ਕਦੇ ਪਾਣੀ ਨਹੀਂ ਟਿਕਦਾ। ਦੇਖੋ ਅਰਥੇ ਸਿੱਧੇ ਜੇ ਨਾ ਆਪਾਂ ਸਿੱਧੇ ਬਚਨ ਪੜ ਜਾਵਾਂਗੇ ਤੇ ਪੜ ਜਾਵਾਂਗੇ। ਪਾਣੀ ਤੋਂ ਬਿਨਾਂ ਕਦੇ ਕੁੰਭ ਨਹੀਂ ਬਣਦਾ, ਤੇ ਕੁੰਭ ਤੋਂ ਬਿਨਾਂ ਕਦੇ ਪਾਣੀ ਨਹੀਂ ਟਿਕਦਾ। ਤੇਵੇਂ ਮਹਾਰਾਜ ਕਹਿੰਦੇ ਜਿਵੇਂ ਇਹਨਾਂ ਦਾ ਦੋਨਾਂ ਵਿੱਚ ਆਪਸ ਵਿੱਚ ਮਿਲਾਪ ਹੈ ਨਾ, ਤੇਵੇਂ ਗੁਰੂ ਤੋਂ ਬਿਨਾਂ ਕਦੇ ਗਿਆਨ ਨਹੀਂ ਹੁੰਦਾ, ਤੇ ਗਿਆਨ ਤੋਂ ਬਿਨਾਂ ਕਦੇ ਅੰਦਰ ਟਿਕਦਾ ਹੀ ਨਹੀਂ ਹੈ। ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਹ ਖਿੰਚੈ ਤੈ ਜਾਹੇ ਨਾਨਕ ਅਸਤੀ ਕੁੰਡੇ ਬਾਹਰਾ ਫਿਰ ਫਿਰ ਉੱਜੜ ਪਾਹੇ। ਗਿਆਨ ਅੰਜਣ ਜਾ ਕੀ ਨੇਤਰੀ ਪੜਿਆ ਤਾਂ ਕੋ ਸਰਬਰਗਾਸਾ, ਅਗਿਆਨ ਅੰਧੇਰਾ ਸੂਝਸ ਨਾਹੀ ਬਹੜ ਬਹੜ ਪਰਮਾਤਾ। ਆਪਾਂ ਤੇ ਨੇਕਾ ਹੀ ਪ੍ਰਮਾਣ ਗੁਰਬਾਣੀ ਦੇ ਯਾਦ ਕੀਤੇ ਹੁੰਦੇ ਵੀ ਸੁਣਾ ਲਈਦੇ ਨੇ, ਪਰ ਅੰਦਰ ਦੀ ਅਵਸਥਾ ਗੁਰੂ ਤੋਂ ਮੰਗਣੀ ਹੈ। ਗਰੀਬ ਨਿਵਾਸ ਸਾਡੀ ਅੰਦਰ ਦੀ ਅਵਸਥਾ ਦਿਓ, ਅੰਦਰ ਦਾ ਗਿਆਨ ਬਖਸ਼ਿਸ਼ ਕਰੋ। ਤਾਂ ਮਹਾਰਾਜ ਕਹਿੰਦੇ ਜਦੋਂ ਅੰਦਰ ਦਾ ਗਿਆਨ ਆਉਂਦਾ ਹੈ ਨਾ, ਉਹ ਗਿਆਨ ਤੇ ਕੇਵਲ ਕਬੀਰ ਸਾਹਿਬ ਜੀ ਨੂੰ ਆ ਗਿਆ। ਤੇ ਜਦ ਉਹਨਾਂ ਨੂੰ ਗਿਆਨ ਆਇਆ, ਉਹਨਾਂ ਨੇ ਪੁਕਾਰ ਕੇ ਗੱਲ ਕਹੀ, ਦੇਖੋ ਭਾਈ ਗਿਆਨ ਕੀ ਆਈ ਸਭੈ ਉਡਾਨੀ

ਦੁਰਮਤ ਭਾਂਡਾ ਸਭ ਫੁੱਟ ਗਏ ਨੇ। ਆਂਧੀ ਪਾਛੈ ਜੋ ਜਲ ਬਰਖੈ ਤੇ ਤੇਰਾ ਜਨ ਪੀਨਾ, ਕਹੋ ਕਬੀਰ ਮਨ ਭਇਆ ਪਰਗਾਸਾ, ਉਦੈ ਭਾਣ ਜਬ ਚੀਨਾ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਨਾ ਹੈ, ਗੁਰੂ ਤੋਂ ਗਿਆਨ ਲੈਣਾ ਹੈ, ਔਰ ਗਿਆਨ ਲੈ ਕਰਕੇ ਉਸ ਗਿਆਨ ਤੇ ਆਪਣੇ ਜੀਵਨ ਨੂੰ ਤੋਰਨ ਦਾ ਯਤਨ ਕਰਨਾ ਹੈ। ਤਾਂ ਮਹਾਰਾਜ ਕਹਿੰਦੇ ਅਗਰ ਜੇ ਪੜ੍ਹ ਲਿਆ ਹੈ, ਗਿਆਨੀ ਬਣ ਗਿਆ ਹੈ, ਗਿਆਨ ਪ੍ਰਾਪਤ ਨਹੀਂ ਕੀਤਾ, ਅੰਦਰ ਦਾ ਗਿਆਨ ਨਹੀਂ ਲਿਆ, ਤਾਂ ਮਹਾਰਾਜ ਕਹਿੰਦੇ ਨੇ ਜੇਤਾ ਪੜਿਆ ਤੇਤਾ ਕੜਿਆ, ਉਹਨਾਂ ਜ਼ਿਆਦਾ ਕੜ੍ਹ ਜਾਂਦਾ ਹੈ। ਮੇਰੇ ਗਰੀਬ ਬਨਵਾਸ ਸਾਹਿਬ ਜੀ ਦੇ, ਜਦੋਂ ਤੁਸੀਂ ਆਹ ਬਚਨ ਪੜ੍ਹਦੇ ਹੋ ਨਾ, ਕਿਆ ਪੜ੍ਹੀਏ, ਕਿਆ ਗੁਣੀਆਂ, ਕਿਆ ਵੇਦ ਕੁਰਾਨਾ ਸੁਣੀਆਂ, ਇਹਦੇ ਵਿੱਚ ਮਹਾਰਾਜ ਕਹਿੰਦੇ ਨੇ ਪੜ੍ਹਨਾ ਬੜਾ ਜ਼ਰੂਰੀ ਹੈ, ਗਿਆਨ ਲੈਣਾ ਪੁਸਤਕਾਂ ਦਾ ਵੀ ਬਹੁਤ ਜ਼ਰੂਰੀ ਹੈ। ਸੱਤੀ ਪੈਰੀ ਸੱਤ ਭਲਾ ਬਹੀਏ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਏ, ਕੂੜੇ ਘੱਟੇ ਰਾਸ। ਆਪਾਂ ਸੰਗਤ ਵਿੱਚ ਬਾਣੀ ਕਿਉਂ ਸੁਣਦੇ ਹਾਂ? ਵੀ ਸਾਨੂੰ ਬਾਣੀ ਰਾਹੀਂ ਰੋਜ਼ਾਨਾ ਕੁੱਝ ਨਾ ਕੁੱਝ ਅੰਦਰ ਦੀ ਸੋਝੀ ਮਿਲਦੀ ਰਹੇ, ਜੀਵਨ ਜਿਹੜਾ ਰੂਹਾਨੀਅਤ ਦੇ ਮਾਰਗ ਵੱਲੇ ਤੁਰਦਾ ਰਹੇ। ਅਗਰ ਜੇ ਗ੍ਰਹਿਣ ਨਹੀਂ ਕੀਤਾ, ਵੈਸੇ ਹੀ ਚਲੇ ਗਏ, ਤਾਂ ਕੁੱਝ ਲਾਭ ਨਹੀਂ ਹੋਣਾ। ਵਿਦਵਾਨ ਪੁਰਸ਼ ਦੱਸਦੇ ਨੇ, ਕਹਿੰਦੇ ਉਹ ਪੜਿਆ ਹੁੰਦਾ ਹੈ ਜਿਵੇਂ ਇੱਕ ਸੱਪ ਹੁੰਦਾ ਹੈ ਜੀ, ਉਹ ਜਿਹੜਾ ਸਰਪ ਹੈ ਨਾ, ਜਿਹਦੇ ਸਿਰ ਤੇ ਮਣੀ ਹੁੰਦੀ ਹੈ, ਉਹ ਕੀ ਕਰਦਾ ਹੈ, ਜਿਸ ਵੇਲੇ ਹਨੇਰਾ ਹੁੰਦਾ ਹੈ ਨਾ, ਰਾਤ ਪੈਂਦੀ ਹੈ, ਤਾਂ ਉਸ ਦੇ ਨਾਲ ਉਹ ਸ਼ਤਨ ਕਰਦਾ, ਮੈਂ ਕੀੜੇ ਮਕੌੜੇ ਖਾਣੇ ਨੇ, ਤੇ ਜਦੋਂ ਆਪਣੀ ਫੰਨ ਦੇ ਵਿੱਚੋਂ, ਸਰੀ ਦੇ ਵਿੱਚੋਂ ਮਣੀ ਬਾਹਰ ਰੱਖਦਾ ਹੈ, ਤੇ ਮਣੀ ਦਾ ਕੰਮ ਹੈ ਪ੍ਰਕਾਸ਼ ਕਰਨਾ, ਤੇ ਜਦੋਂ ਪ੍ਰਕਾਸ਼ ਹੁੰਦਾ ਹੈ ਨਾ ਜੀ, ਤਿੰਨ ਤਰ੍ਹਾਂ ਦਾ ਪੜਨਾ ਹੈ, ਤੇ ਉਹ ਫੁੰਕਾਰੇ ਮਾਰਦਾ, ਉਹ ਕਹਿੰਦਾ ਮੇਰੇ ਕੋਲ ਮਣੀ ਹੈ, ਮੇਰੇ ਕੋਲ ਮਣੀ ਹੈ। ਉਹ ਲੇਟਦਾ ਹੈ, ਮਸਤ ਹੋ ਜਾਂਦਾ, ਲੇਟਦਾ ਹੈ, ਲੇਟਦਿਆਂ ਹੁੰਦਾ ਕੀ ਹੈ, ਉਹ ਰੇਤਾ ਹੁੰਦੀ ਹੈ, ਉਹ ਸਹਿਜੇ ਸਹਿਜੇ ਰੇਤਾ ਜਿਹੜੀ ਉਹ ਮਣੀ ਤੇ ਪੈ ਜਾਂਦੀ ਹੈ, ਤੇ ਜਦੋਂ ਮਣੀ ਤੇ ਰੇਤਾ ਪੈ ਗਈ, ਤੇ ਹੌਲੀ ਹੌਲੀ ਉਹਦਾ ਪ੍ਰਕਾਸ਼ ਮੱਧਮ ਹੋ ਜਾਂਦਾ, ਖਤਮ ਹੋ ਜਾਂਦਾ ਹੈ। ਫਿਰ ਜਦੋਂ ਸਾਰੀ ਢੱਕੀ ਜਾਂਦੀ ਰੇਤਾ ਨਾਲ, ਉਹਨੂੰ ਮਣੀ ਲੱਭਦੀ ਨਹੀਂ ਹੈ, ਉਸੇ ਰੇਤਾ ਵਿੱਚ ਹੀ ਲੇਟ ਲੇਟ ਕੇ ਲੱਭਦਾ ਲੱਭਦਾ ਖੱਪ ਖੱਪ ਕੇ ਮਰ ਜਾਂਦਾ ਹੈ, ਪਰ ਮਣੀ ਉਹਨੂੰ ਕਿਉਂ ਨਹੀਂ ਆਪ ਗਵਾਲੀ ਹੈ। ਇੱਕ ਪੜ੍ਹਨਾ ਐਸਾ ਹੈ, ਗੁਰੂ ਨੇ ਮਣੀ ਵਿੱਦਿਆ ਦਿੱਤੀ ਹੈ, ਦਾਤ ਵਿੱਦਿਆ ਦੀ ਪ੍ਰਾਪਤ ਹੋਈ ਹੈ, ਗ੍ਰੰਥਾਂ ਨੂੰ ਪੜ੍ਹਿਆ ਹੈ, ਗਿਆਨ ਲਿਆ ਹੈ, ਪਰ ਉਸ ਗਿਆਨ ਦੇ ਨਾਲ ਫੁੰਕਾਰੇ ਮਾਰੇ ਨੇ ਵੀ ਮੇਰੇ ਵਰਗਾ ਗਿਆਨੀ ਕੋਈ ਨਹੀਂ ਹੈ, ਚਰਚਾ ਕੀਤੀ ਹੈ, ਵਿਵਾਦ ਖੜੇ ਕਰ ਦਿੱਤੇ ਨੇ, ਝਗੜੇ ਖੜੇ ਕਰ ਦਿੱਤੇ ਨੇ। ਸਾਹਿਬ ਕਹਿੰਦੇ ਬਸ ਜਿਵੇਂ ਉਹਨੇ ਗਵਾਲੀ ਨਾ, ਉਹਨੇ ਕੁਝ ਵੀ ਹਾਸਲ ਨਹੀਂ ਕੀਤਾ। ਇੱਕ ਦੂਜਾ ਇੱਕ ਹੋਰ ਸਰਪ ਹੁੰਦਾ ਹੈ ਜੀ, ਉਹਦੇ ਸਿਰ ਤੇ ਹੀ ਮਣੀ ਹੁੰਦੀ ਤੀਜੇ ਤਰ੍ਹਾਂ ਦਾ। ਕਹਿੰਦੇ ਉਹ ਜਿਹੜਾ ਸਰਪ ਹੈ ਨਾ, ਉਹਦਾ ਕੰਮ ਇੰਨਾ ਕੀ ਹੈ, ਉਹਦਾ ਕੰਮ ਇੰਨਾ ਕੀ ਹੈ ਵੀ ਜਦੋਂ ਹਨੇਰੀ ਰਾਤ ਹੁੰਦੀ ਹੈ, ਉਹ ਆਪਣੀ ਮਣੀ ਨੂੰ ਕੱਢ ਕੇ ਸਾਈਡ ਤੇ ਰੱਖ ਦਿੰਦਾ ਹੈ, ਤੇ ਤੁਸੀਂ ਹੁਣੇ ਸੁਣਿਆ ਮਣੀ ਪ੍ਰਕਾਸ਼ ਕਰਦੀ ਹੈ ਨਾ, ਤੇ ਉਹ ਲੇਟੇ ਮਾਰਦਾ ਹੈ ਨਾ, ਉਹ ਫੁੰਕਾਰੇ ਮਾਰਦਾ ਹੈ। ਉਹਦਾ ਕੰਮ ਸਿਰਫ ਇੰਨਾ ਦੇ ਖਾਲਸਾ ਜੀ, ਉਸ ਮਣੀ ਦੇ ਪ੍ਰਕਾਸ਼ ਨਾਲ ਜਿਵੇਂ ਬਾਹਰ ਦੀਵਾ ਜਗਦਾ ਹੋਵੇ, ਤੇ ਦੀਵੇ ਦੀ ਲਾਟ ਲਾਗੇ ਪਤੰਗੇ ਕੀੜੇ ਆ ਜਾਂਦੇ ਨਾ, ਉੱਡਦੇ ਉੱਡਦੇ ਕੀੜੇ ਆ ਜਾਂਦੇ ਨੇ ਚਾਨਣ ਦੇ ਵਿੱਚ, ਜਦੋਂ ਮਣੀ ਪ੍ਰਕਾਸ਼ ਕਰਦੀ ਹੈ, ਉਹਦੇ ਲਾਗੇ ਛੋਟੇ ਛੋਟੇ ਜਿਹੇ ਕੀੜੇ ਮਕੌੜੇ ਜੇ ਆ ਜਾਂਦੇ ਨੇ, ਉਹਦਾ ਕੰਮ ਇੰਨਾ ਕੁ ਕੀੜਿਆਂ ਦੇ ਨਾਲ ਬਸ ਖਾਈ ਜਾਂਦਾ, ਆਪਣਾ ਢਿੱਡ ਭਰੀ ਜਾਂਦਾ, ਉਹਨੂੰ ਮਤਲਬ ਹੋਰ ਕੁਝ ਵੀ ਨਹੀਂ ਹੈ। ਇੱਕ ਪੜਨਾ ਇਸੇ ਤਰ੍ਹਾਂ ਦਾ ਹੈ, ਆ ਮੇਰੇ ਵਰਗੇ ਦੇ ਸਾਹਮਣੇ ਤੁਸੀਂ ਟੋਕਰੀ ਰੱਖੀ ਹੈ ਨਾ, ਆ ਡਾਲਰ ਡਾਲਰ ਪਾਈ ਗਏ, ਜਪਣਾ ਨਹੀਂ ਕੀਤਾ, ਅੰਮ੍ਰਿਤ ਵੇਲਾ ਨਹੀਂ ਹੈ, ਨਿਤਨੇਮ ਨਹੀਂ ਹੈ, ਬਸ ਮੈਂ ਤੁਹਾਡੇ ਤੇ ਗੱਲ ਨਹੀਂ ਲਿਆਂਦੀ, ਮੈਂ ਆਪਣੇ ਤੇ ਲਿਆਂਦੀ, ਕੰਮ ਉਹਨਾਂ ਕੀ ਰਹਿ ਗਿਆ, ਬਸ ਆਪਣੀ ਰੋਟੀ ਪਾਣੀ ਕਰ ਲਿਆ ਤੇ ਠੀਕ ਠਾਕ ਜੀ, ਇਹਦਾ ਕੋਈ ਬਹੁਤਾ ਮਤਲਬ ਨਹੀਂ ਰਹਿ ਜਾਂਦਾ। ਇੱਕ ਤੀਸਰਾ ਬੋਲ ਹੋਰ ਹੈ, ਇੱਕ ਉਹ ਸਰਪ ਹੈ, ਜਦਨ ਪੂਰਨਮਾਸ਼ੀ ਦਾ ਚੰਦਰਮਾ ਹੁੰਦਾ ਜੀ, ਪੂਨਿਓ ਪੂਰਾ ਚੰਦ ਪ੍ਰਕਾਸ਼, ਸੋਮਵਾਰ ਸੱਸ ਅੰਮ੍ਰਿਤ ਝਰੈ, ਚਾਖਤ ਬੇਗ ਸਗਲ ਬਿਖ ਹਰੈ। ਤੇ ਜਿਸ ਵੇਲੇ ਚੰਦਰਮਾ ਪ੍ਰਕਾਸ਼ ਕਰਦਾ, ਤੁਹਾਨੂੰ ਪਤਾ ਚੰਦਰਮਾ ਦੀਆਂ ਕਿਰਨਾਂ ਚੋਂ ਅੰਮ੍ਰਿਤ ਝਰਦਾ ਹੈ, ਤੇ ਜਦੋਂ ਚੰਦਰਮਾ ਦੀਆਂ ਕਿਰਨਾਂ ਉਸ ਮਣੀ ਤੇ ਪੈਂਦੀਆਂ ਜੋ ਬਾਹਰ ਕੱਢਦਾ ਹੈ, ਤੇ ਉਹਦੇ ਦੋਨਾਂ ਦਾ ਆਪਸ ਵਿੱਚ ਮਿਲਾਪ ਹੁੰਦਾ ਹੈ, ਤੇ ਦੋਨਾਂ ਦਾ ਕਿਰਨਾਂ ਦੇ ਮਿਲਾਪ ਵਿੱਚ ਜਿਹੜੀ ਮਣੀ ਹੈ ਉਹਦੇ ਚੋਂ ਮਹਾਰਾਜ ਕਹਿੰਦੇ ਸੋਮਵਾਰ ਸੱਸ ਅੰਮ੍ਰਿਤ ਝਰੈ,
ਚਾਖਤ ਬੇਗ ਸਗਲ ਵਿਖ ਹਰੈ, ਤੇ ਉਸ ਮਣੀ ਵਿੱਚੋਂ ਅੰਮ੍ਰਿਤ ਸਿੰਮਦਾ ਹੈ, ਅੰਮ੍ਰਿਤ ਸਿੰਮਦਾ ਹੈ ਤੇ ਉਹਦੇ ਵਿੱਚ ਭਰੀ ਹੋਈ ਹੈ ਸਰਪ ਵਿੱਚ ਜ਼ਹਿਰ, ਤੇ ਜਦੋਂ ਚੰਦਰਮਾ ਦੀਆਂ ਕਿਰਨਾਂ ਨਾਲ ਅੰਮ੍ਰਿਤ ਸਿੰਮਦਾ ਹੈ ਤੇ ਆਪਣੀ ਜ਼ਬਾਨ ਦੇ ਨਾਲ ਆਪਣੀ ਜ਼ੀਭਾ ਦੇ ਨਾਲ ਉਹ ਜਿਹੜਾ ਸਰਪ ਹੈ ਨਾ ਉਹਨੂੰ ਚੱਟਦਾ ਹੈ, ਤੇ ਅੰਮ੍ਰਿਤ ਦਾ ਕੰਮ ਕੀ ਹੈ ਜੀ? ਜ਼ਹਿਰ ਨੂੰ ਦੂਰ ਕਰਨਾ, ਖਤਮ ਕਰਨਾ, ਮਾਰਨਾ। ਤੇ ਜਦੋਂ ਜਦੋਂ ਅੰਮ੍ਰਿਤ ਜੀਭਾ ਨਾਲ ਚੱਟਦਾ ਹੈ ਨਾ, ਉਹਦੀ ਜ਼ਹਿਰ ਦੂਰ ਹੋਈ ਜਾਂਦੀ, ਉਹਨੂੰ ਸ਼ਾਂਤ ਹੋਈ ਜਾਂਦਾ, ਸ਼ਾਂਤ ਹੋਈ ਜਾਂਦਾ ਹੈ। ਤੀਜਾ ਉਹ ਗੁਰਮੁਖਾਂ ਦਾ ਪੜਨਾ ਹੈ, ਰੱਬ ਨੇ ਵਿਦਿਆ ਦਿੱਤੀ, ਗਿਆਨ ਦਿੱਤਾ, ਗਿਆਨ ਬਾਣੀ ਕੀ ਹੈ? ਚਿਮ ਚਿਮ ਵਰਸਾ ਅੰਮ੍ਰਿਤ ਧਾਰਾ, ਅੰਮ੍ਰਿਤ ਬਾਣੀ ਹਰ ਹਰ ਤੇਰੇ। ਉਹ ਰੱਬ ਦੇ ਪਿਆਰੇ ਬਾਣੀ ਪੜ੍ਹਦੇ ਵੀ ਨੇ, ਬਾਣੀ ਨੂੰ ਸੁਣਦੇ ਵੀ ਨੇ। ਜਿਵੇਂ ਜਿਵੇਂ ਬਾਣੀ ਨੂੰ ਪੜ੍ਹਦੇ ਨੇ, ਅੰਦਰ ਵਿਸ਼ਿਆਂ ਵਿਕਾਰਾਂ ਦੀ ਜ਼ਹਿਰ ਭਰੀ ਹੋਈ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜ਼ਹਿਰ ਭਰੀ ਹੋਈ ਹੈ। ਜਿਵੇਂ ਜਿਵੇਂ ਬਾਣੀ ਪੜ੍ਹਦੇ ਨੇ ਉਹਨੂੰ ਰਸ ਆਉਂਦਾ, ਉਹਦੇ ਨਾਲ ਵਿਸ਼ਿਆਂ ਵਿਕਾਰਾਂ ਦੀ ਜ਼ਹਿਰ ਖਤਮ ਹੋ ਰਹੀ, ਉਹਨਾਂ ਨੂੰ ਸ਼ਾਂਤੀ ਮਿਲ ਰਹੀ ਹੈ। ਇਹਨੂੰ ਕਹਿੰਦੇ ਮਹਾਰਾਜ, ਕਹਿੰਦੇ ਅਸਲ ਵਿੱਚ ਗਿਆਨੀ। ਇੱਥੋਂ ਤੱਕ ਮਹਾਰਾਜ ਬੋਲ ਕਹਿੰਦੇ ਨੇ, ਅੱਜ ਸਾਹਿਬਾਂ ਨੇ ਬਚਨ ਕੀਤੇ ਨੇ, ਗੰਗਾ ਗਿਆਨ ਬੂਝੇ ਜੇ ਕੋਈ, ਜਿਹੜਾ ਸਮਝ ਲਵੇ, ਸਮਝਣ ਦੀ ਬਾਤ ਹੈ ਨਾ, ਜਾਣ ਲਿਆ, ਸਮਝ ਲਿਆ ਵੀ ਇਹ ਗੁਰੂ ਕੀ ਬਾਣੀ ਕੇਵਲ ਉਪਦੇਸ਼ ਬਾਹਰਲਾ ਦੇਣ ਵਾਸਤੇ ਨਹੀਂ, ਆਪਣੀ ਕਮਾਈ ਕਰਨ ਵਾਸਤੇ ਵੀ, ਹਰ ਇੱਕ ਪ੍ਰਾਣੀ ਵਾਸਤੇ ਆ। ਸੰਗਤ ਵਿੱਚ ਬੈਠੇ ਬੈਠੇ ਬੜੇ ਗੁਰਸਿੱਖ ਵਿਦਵਾਨ ਹੋਇਆ ਕਰਦੇ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਪੜ੍ਹਿਆ ਪੰਡਿਤ ਸੋਈ, ਅਸਲ ਵਿੱਚ ਉਹ ਪੜ੍ਹਿਆ ਹੋਇਆ, ਪੰਡਿਤ ਕੇ ਵਿਦਵਾਨ ਕਿਹਾ ਜਾਂਦਾ। ਨਹੀਂ ਤਾਂ ਮਹਾਰਾਜ ਕਹਿੰਦੇ, ਪੜ੍ਹ ਪੁਸਤਕ ਸੰਧਿਆ ਬਾਦਮ, ਸਿਲ ਪੂਜਸ ਬਗਲ ਸਮਾਦਮ, ਮੁਖ ਝੂਠ ਬਿਭੁਖਣ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਾਟੰ, ਸਾਰਾ ਕੁਝ ਪਖੰਡ ਵਿੱਚ ਹੀ ਆ ਜਾਂਦਾ ਹੈ ਨਾ। ਤਾਂ ਮਹਾਰਾਜ ਕਹਿੰਦੇ ਨੇ, ਇਸ ਕਰਕੇ ਉਹ ਪੜ੍ਹ ਜਿਹਦੇ ਕਰਕੇ ਤੈਨੂੰ ਗਿਆਨ ਹਾਸਲ ਹੋ ਜਾਵੇ। ਤਾਂ ਗਰੀਬ ਨਿਵਾਸ ਜੀ ਕਹਿੰਦੇ ਨੇ, ਪੜ੍ਹ ਕੇ ਕੀ ਗ੍ਰਹਿਣ ਕਰਨਾ ਹੈ? ਸਰਬ ਜੀਆਂ ਮੈਂ ਏਕੋ ਜਾਣੈ। ਬੜਾ ਪਿਆਰਾ ਬਚਨ ਜੀ, ਅੱਖੋ ਗੱਜ ਕੇ ਸਤਨਾਮ ਸ਼੍ਰੀ। ਜਿਵੇਂ ਕੱਲ ਬਚਨ ਆਇਆ ਸੀ ਨਾ, ਅੰਡਜ ਜੇ ਰਜ ਸੇ ਤਜ ਉਤਪੁਜ, ਆਪਾਂ ਪਰਮਾਨ ਲਿਆ ਸੀ, ਤੇਵੇਂ ਅੱਜ ਮਹਾਰਾਜ ਕਹਿੰਦੇ ਸਰਬ ਜੀਆ ਮੈਂ ਏਕੋ ਜਾਣ, ਚਾਹੇ ਊਚ ਹੈ ਚਾਹੇ ਨੀਵ ਹੈ, ਚਾਹੇ ਜਿੰਨੇ ਵੀ ਜੀਵ ਨੇ, ਸਾਰਿਆਂ ਵਿੱਚ ਇੱਕ ਪਰਮਾਤਮਾ ਦੀ ਚੇਤਨ ਸੱਤਾ ਸਮਝੇ ਵੀ ਸਾਰਿਆਂ ਦੇ ਵਿੱਚ ਉਹ ਮੌਜੂਦ ਹੈ। ਇਹਨਾਂ ਨੇਤਰਾਂ ਨੂੰ ਇਹ ਕਹਿਣਾ ਕਰੇ, ਇਹ ਨੇਤਰੋ ਮੇਰਿਓ ਹਰ ਤੁਮੈ ਜੋਤ, ਹਰ ਬਿਨ ਅਵਰਨਾ ਬੜਾ ਔਖਾ ਹੈ, ਹਰ ਬਿਨ ਅਵਰਨਾ ਦੇਖੋ ਕੋਈ, ਨਦਰੀ ਹਰ ਨੇ ਹੱਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਹੀ ਨੇਤਰਾਂ ਵਿੱਚ ਬ੍ਰਹਮ ਗਿਆਨ ਦੀ ਅਵਸਥਾ ਹੈ ਨਾ। ਭਾਈ ਸਾਹਿਬ, ਭਾਈ ਘਨੱਈਆ ਜੀ ਨੂੰ ਇਹੀ ਤਾਂ ਨਜ਼ਰ ਆਇਆ ਸੀ, ਮੇਰੇ ਗਰੀਬ ਨਿਵਾਸ ਜਿਹਨੂੰ ਮੈਂ ਦੇਖਦਾ ਆ ਉਹਦੇ ਚੋਂ ਤੇਰਾ ਹੀ ਰੂਪ ਨਜ਼ਰ ਆਉਂਦਾ, ਤੇਥੋਂ ਬਿਨਾਂ ਤੇ ਮੈਨੂੰ ਨਜ਼ਰ ਕੋਈ ਨਹੀਂ ਆਉਂਦਾ। ਸਰਬ ਜੀਆਂ ਮੈਂ ਇੱਕੋ ਜਾਣਾ, ਤਾਂ ਤਦੋਂ ਹੋਮੈ ਕਹੇ ਨਾ ਕੋਈ, ਫਿਰ ਕੋਈ ਹੋਮੈ ਨਹੀਂ ਕਹੀ ਜਾਂਦੀ, ਉੱਥੇ ਹੋਮੇ ਦਾ ਨਾਸ ਹੋ ਜਾਂਦਾ ਹੈ। ਸਭ ਤੇ ਨੀਚ ਆਤਮ ਕਰ ਜਾਣੋ ਤੋ ਦਰਗਹਿ ਸੁਖ ਪਾਵੋ, ਸਾਰਿਆਂ ਤੋਂ ਆਪਣੇ ਆਪ ਨੂੰ ਨੀਵਾਂ ਸਮਝ ਲੈਣਾ। ਤਾਂ ਮਹਾਰਾਜ ਕਹਿੰਦੇ ਉੱਥੇ ਹੋਮੇ ਦਾ ਕਿਣਕਾ ਖਤਮ ਹੋ ਜਾਂਦਾ, ਨਹੀਂ ਤੇ ਹੋਮੇ ਇੰਨੀ ਸੂਕਸ਼ਮ ਰੂਪ ਵਿੱਚ ਹੈ ਨਾ ਜੀ। ਕਈ ਵਾਰ ਬੰਦਾ ਨਿਮਰਤਾ ਜਨਾਉਂਦਾ ਹੈ ਵੀ ਮੇਰੇ ਵਿੱਚ ਨਿਮਰਤਾ, ਹੱਥ ਜੋੜਦਾ, ਬਹੁਤ ਕੁਝ ਕਰਦਾ, ਪਰ ਅੰਦਰ ਸੂਕਸ਼ਮ ਰੂਪ ਵਿੱਚ ਬੋਲਦਾ ਹੁੰਦਾ ਜੇ, ਅੰਦਰ ਸੂਕਸ਼ਮ ਰੂਪ ਵਿੱਚ ਆਵਾਜ਼ ਦਿੰਦਾ ਹੁੰਦਾ ਜੇ, ਤੈਨੂੰ ਕਹਿਣਗੇ ਤੇਰੇ ਚ ਨਿਮਰਤਾ ਬੜੀ ਆ, ਅੰਦਰੇ ਬੋਲਦਾ ਹੁੰਦਾ ਹੈ, ਅੰਦਰੋਂ ਆਵਾਜ਼ ਸੁਣਾਈ ਕੰਨਾਂ ਤੱਕ ਆਉਂਦੀ ਹੈ, ਇਹੀ ਆਵਾਜ਼ ਨੂੰ ਤੇ ਸੁਣਨਾ, ਉਦੋਂ ਆਵਾਜ਼ ਨੂੰ ਸੁਣ ਕੇ ਤੇ ਗੁਰੂ ਅੱਗੇ ਅਰਦਾਸ ਕਰਨੀ ਹੈ, ਗਰੀਬਨ ਆਵਾਜ਼ ਇਹਦੇ ਤੋਂ ਮੈਨੂੰ ਬਚਾ। ਹਰ ਇੱਕ ਦੇ ਅੰਦਰ ਆਉਂਦੀ ਹੈ, ਕੋਈ ਬੰਦਾ ਚੰਗੇ ਕੰਮ ਵੱਲੇ ਜਾਂਦਾ ਤਾਂ ਵੀ ਆਵਾਜ਼ ਆਉਂਦੀ ਜੇ, ਅਗਰ ਬੁਰੇ ਵੱਲੇ ਜਾਂਦਾ ਤਾਂ ਵੀ ਆਵਾਜ਼ ਆਉਂਦੀ। ਤੁਸੀਂ ਕਹੋ ਨਹੀਂ ਜੇ ਝੂਠ ਹੈ, ਤਾਂ ਗੁਰੂ ਕੀ ਬਾਣੀ ਵਿੱਚ ਅੰਮ੍ਰਿਤ ਬਚਨ ਨੇ, ਦਿਲਾਂ ਕਾ ਮਾਲਕ, ਹਾਂਜੀ ਦਿਲਾਂ ਕਾ ਮਾਲਕ ਕਰੈ ਹਾਕ। ਹਾਕ ਕਿਹਨੂੰ ਕਹਿੰਦੇ ਆ? ਫਲਾਣੇ ਬੰਦੇ ਨੂੰ ਹਾਕ ਮਾਰ, ਆਵਾਜ਼ ਮਾਰ, ਮੇਰਾ ਗੁਰੂ ਆਵਾਜ਼ ਮਾਰਦਾ ਹੈ। ਅਗਰ ਜਿਹੜਾ ਬੰਦਾ ਉਸ ਆਵਾਜ਼ ਨੂੰ ਸੁਣਦਾ ਹੈ, ਅੰਮ੍ਰਿਤ ਵੇਲੇ ਵੀ ਆਵਾਜ਼ ਪੈਂਦੀ ਉੱਠ, ਪਰ ਮਨ ਉਸ ਆਵਾਜ਼ ਤੇ ਹੈਵੀ ਹੋ ਜਾਂਦਾ ਹੈ, ਉਹਨੂੰ ਅਣਸੁਣਿਆ ਕਰ ਜਾਂਦਾ ਹੈ। ਜਦੋਂ ਆਵਾਜ਼ ਆਉਂਦੀ ਹੈ ਕਿਸੇ ਅਵਸਥਾ ਵਿੱਚ ਹੋਵੋ, ਅੱਜ ਮੈਂ ਸਿਮਰਨ ਨਹੀਂ ਕੀਤਾ, ਇਹ ਪੱਕਾ ਪ੍ਰੈਕਟੀਕਲ ਕਰਕੇ ਦੇਖ ਲਿਓ, ਤੁਹਾਨੂੰ ਯਾਦ ਆਵੇਗੀ ਸਿਮਰਨ ਨਹੀਂ ਕੀਤਾ, ਉਦੋਂ ਹੀ ਗੁਰੂ ਗੁਰੂ ਜੀ ਦੇ ਜਾਪ ਨੂੰ ਜਪਿਆ ਕਰੋ, ਤੁਹਾਨੂੰ ਦਿਹਾੜੀ ਵਿੱਚ ਬੜੀ ਬੜੀ ਵਾਰ ਯਾਦ ਆਵੇਗਾ, ਸਿਮਰਨ ਕਰ, ਵਾਹਿਗੁਰੂ ਜਪ। ਜਦੋਂ ਆਵਾਜ਼ ਆਵੇ
ਉਹਨੂੰ ਅਣਸੁਣਿਆ ਨਹੀਂ ਕਰਨਾ। ਉਦੋਂ ਹੀ ਕਿਸੇ ਕੋਈ ਕੰਮ ਧੰਦਾ ਕਰਦੇ ਹੋ, ਕੋਈ ਬਾਤ ਨਹੀਂ ਹੈ ਕਿਸੇ ਅਵਸਥਾ ਵਿੱਚੋਂ ਚੇਤੇ ਰੱਖਣਾ, ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸਮਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਣ ਨਾਲ ਗੁਰਦੁਆਰੇ। ਇਹੀ ਤੇ ਗਿਆਨ ਲੈਣ ਆਉਣਾ ਹੈ, ਇਹੀ ਤਾਂ ਗੁਰਦੁਆਰੇ ਸਿੱਖ ਕੇ ਜਾਣਾ ਹੈ। ਤੁਸੀਂ ਕਿਰਤ ਵਿਰਤ ਆਪਾਂ ਸਾਰਿਆਂ ਨੇ ਕਰਨੀ ਰਹਿਣਾ ਹੈ, ਪਰ ਅੰਦਰ ਜਿਹੜਾ ਗਿਆਨ ਲੈ ਕੇ ਤੇ ਉਦੋਂ ਹੀ ਗੁਰੂ ਨੂੰ ਯਾਦ ਕਰਨਾ ਹੈ। ਫਿਰ ਸਾਹਿਬ ਜੀ ਕਹਿੰਦੇ ਉੱਥੇ ਹਉਮੈ ਖਤਮ ਹੋ ਜਾਂਦੀ ਹੈ। ਇੱਕ ਕਾਲੀਦਾਸ ਕਵੀ ਹੋਇਆ ਹੈ ਜੀ, ਉਹਨੇ ਬੜਾ ਸੋਹਣਾ ਇੱਕ ਬੋਲ ਲਿਖਿਆ ਜੇ, ਉਹ ਕਹਿੰਦੇ ਮੈਨੂੰ ਮਾਰਦੇ ਕਈ ਮਰ ਗਏ। ਹਉਮੈ ਆਵਾਜ਼ ਦਿੰਦੀ ਹੈ, ਹਉਮੈ ਕਹਿੰਦੀ ਮੈਨੂੰ ਮਾਰਦੇ ਮਾਰਦੇ ਕਈ ਬੰਦੇ ਗੁਜ਼ਰ ਗਏ ਨੇ, ਮੈਨੂੰ ਮਾਰਦੇ ਕਈ ਮਰ ਗਏ, ਪਰ ਮੈਣਾ ਵਿੱਚੋਂ ਮਰਦੀ, ਪਰ ਮੈਂ ਕਹਿੰਦੀ, ਹਉਮੈ ਕਹਿੰਦੀ ਮੈਂ ਨਹੀਂ ਮਰਦੀ, ਮੈਂ ਫਿਰ ਜੀਵੀ ਹੋ ਜਾਂਦੀ ਹਾਂ। ਜਿਵੇਂ ਇੱਕ ਬੋਲ ਆਉਂਦਾ ਛੋਟਾ ਜਿਹਾ ਗ੍ਰੰਥ ਹੈ ਭਾਵਰ ਸਿਮਰ ਦਾ, ਉਹਦੇ ਵਿੱਚ ਕਹਿੰਦੇ ਨੇ ਮੈਂ ਜਾਣਿਓ ਮਨ ਮਰ ਗਇਓ, ਮੈਂ ਸਮਝ ਲਿਆ ਸੀ ਮੇਰਾ ਮਨ ਕਾਬੂ ਹੋ ਗਿਆ, ਮਰਿਓ ਅਜਹੂ ਨਾਹੇ, ਅਜੇ ਨਹੀਂ ਮਰਿਆ ਮੈਨੂੰ ਪਤਾ ਲੱਗ ਗਿਆ। ਕਹਿੰਦੇ ਕਦੋਂ? ਕਹਿੰਦੇ ਕੁਸੰਗਤ ਕੀ ਵਰਖਾ ਪੜੀ, ਕੁਸੰਗਤ ਕੀ ਵਰਖਾ ਪੜੀ, ਮੇਂਡੁਕ ਸਿਉਂ ਗਰੜਾ ਹੈ, ਮੇਂਡਕ ਡੱਡੂ। ਆਪਾਂ ਪੰਜਾਬ ਥਾਵਾਂ ਤੋਂ ਛੱਪੜਾਂ ਦੇ ਲਾਗੋ ਹੀ ਆਪਣੇ ਪਿੰਡ ਥਾਂ ਨੇ, ਜਦੋਂ ਕਿਧਰੇ ਸਾਵਣ ਭਾਦਰੋਂ ਦੀਆਂ ਝੜੀਆਂ ਲੱਗਦੀਆਂ ਨੇ, ਛੱਪੜ ਸੁੱਕੇ ਹੁੰਦੇ ਨੇ, ਮੋਹਲੇ ਧਾਰ, ਰਾਤ ਨੂੰ ਮੀਂਹ ਪੈਂਦਾ, ਸਵੇਰ ਨੂੰ ਗੁੜੈ ਗੁੜੈ ਦੀ ਆਵਾਜ਼ ਆਈ ਹੁੰਦੀ ਹੈ, ਸੁਣਦੇ ਹੀ ਰਹੇ ਆਪਾਂ। ਮੈਂ ਸਮਝਿਆ ਸੀ ਮਨ ਮੇਰਾ ਮਰ ਗਿਆ, ਪਰ ਕਿਧਰੇ ਕੁਸੰਗਤ ਦਾ ਸੰਗ ਹੋ ਗਿਆ ਤੇ ਮਨ ਫਿਰ ਜਾਗ ਪਿਆ, ਫਿਰ ਇਹ ਵਿਕਾਰਾਂ ਦੀ ਚਿਤਵਨੀ ਕਰਨ ਲੱਗ ਪਿਆ। ਕਹਿੰਦੇ ਤੇਵੇਂ ਹਉਮੈ ਕਹਿੰਦੀ ਹੈ ਮੈਨੂੰ ਮਾਰਦੇ ਕਈ ਮਰ ਗਏ, ਪਰ ਮੈਂ ਨਾ ਵਿੱਚੋਂ ਮਰਦੀ, ਇੱਕ ਪਾਸਿਓ ਬਾਹਰ ਉਤਾਰੋ ਮੈਂ ਦੂਜੇ ਪਾਸਿਓ ਵੜਦੀ, ਇੱਕ ਪੌੜੀ ਹੇਠ ਉਤਾਰੋ ਮੈਂ ਦੂਜੀ ਪੌੜੀ ਚੜ੍ਹਦੀ, ਕਾਲੀ ਦਾਸਾ ਮੈਂ ਮੋਇਆ ਬਗੈਰ ਖਬਰ ਨਾ ਸੱਚੇ ਘਰ ਦੀ। ਕਹਿੰਦੇ ਸੱਚੇ ਘਰ ਦੀ ਖਬਰ ਨਹੀਂ ਆਉਂਦੀ, ਜਤੀ ਸਤੀ ਚਿਰ ਜੀਵਣੇ ਸਾਧਕ ਸਿੱਧ ਨਾਥ ਬਹੁ ਚੇਲੇ। ਆ ਸਿੱਧ ਲੋਕ ਵੀ ਤੇ ਹਉਮੈ ਵਿੱਚ ਤੁਰੇ ਫਿਰਦੇ ਸੀ, ਤਾਂ ਹੀ ਤਾਂ ਗੁਰੂ ਨਾਨਕ ਮਹਾਰਾਜ ਨੂੰ ਆ ਕੇ ਚਰਚਾ ਕਰਦੇ ਸੀ ਵਾਰ ਵਾਰ, ਕਿੰਨੀਆਂ ਸਾਧਨਾ ਵਾਲੇ ਸਨ, ਪਰ ਹਉਮੈ ਦੇ ਕਣਕੇ ਵਿੱਚ ਉਹ ਵੀ ਤੁਰੇ ਫਿਰਦੇ ਸਨ। ਸਿੱਧਕ ਸਾਧ ਨਾਥ ਬਹੁ ਚੇਲੇ, ਦੇਵੀ ਦੇਵਰ ਖੀਸਰਾਂ ਭੈਰੋ ਖੇਤਰਪਾਲ ਬਹੁ ਮੇਲੇ, ਗਨ ਗੰਧਰਵਾ ਪੱਛਰਾਂ ਕਿੰਨਰ ਜੱਖ ਚਲਤ ਬਹੁ ਖੇਲੇ, ਰਾਕਸ਼ ਦਾਨੋ ਦੈਂਤ ਲੱਖ ਅੰਦਰ ਦੂਜਾ, ਹਾਂਜੀ ਅੰਦਰ ਦੂਜਾ ਭਾਉ ਦੁਹੇਲੇ। ਹਉਮੈ ਅੰਦਰ ਵਾਹਿਗੁਰੂ ਜੀ, ਹਉਮੈ ਅੰਦਰ ਸਭ ਕੋ ਡੁੱਬੇ ਗੁਰੂ ਸਣੇ ਬਹੁ ਚੇਲੇ। ਧੰਨ ਗੁਰੂ ਨਾਨਕ ਦੇ ਮਹਾਰਾਜ, ਸਤਿਗੁਰੂ ਜੀ ਕਿਰਪਾ ਕਰਦੇ ਨੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਖਿਆਲ ਕਰ, ਹਉਮੈ ਅੰਦਰ ਸਭ ਕੋ ਡੁੱਬੇ ਗੁਰੂ ਸਣੇ ਬਹੁ ਚੇਲੇ, ਅੰਧੇ ਅੰਧੀ ਖੂਹੇ ਠੇਲੇ। ਇੱਥੇ ਤੇ ਨਾਮ ਜਪ ਕੇ ਬਾਣੀ ਪੜ ਕੇ ਭਾਓ ਭਗਤ ਕਰ, ਨੀਚ ਸਦਾਏ ਤੋ ਨਾਨਕ ਮੋਹ ਖੰਤਰ ਪਾਏ, ਕਰਕੇ ਨੀਚ ਸਦਾਵਣਾ ਤਾਂ ਪ੍ਰਭ ਅੰਦਰ ਲਿਖੇ ਪਾਈ, ਕਲਯੁਗ ਨਾਵੈ ਕੀ ਵਡਿਆਈ। ਕਲਯੁਗ ਕੀ ਸੁਣ ਸਾਧਨਾ, ਕਰਮ ਕਿਰਤ ਕੀ ਚਲੇ ਨਾ ਕਾਈ, ਬਿਨਾ ਭਜਨ ਭਗਵਾਨ ਕੇ ਭਾਓ ਭਗਤ ਬਿਨ ਠੌਰ ਨਾ ਠਾਈ, ਉਹ ਲਹੇ ਕਮਾਣਾ ਏਤ ਜੁਗ ਪਿਛਲੀ ਜੁਗੀ ਕਰੀ ਕਮਾਈ, ਪਾਇਆ ਮਾਨਸ ਦੇਹ ਨੂੰ ਇਤੋ ਚੁੱਕਿਆ ਠੌਰ ਨਾ ਠਾਈ, ਕਲਯੁਗ ਕੇ ਉਪਕਾਰ ਸੁਣ ਜੈਸੇ ਵੇਦ ਥਰਮਣ ਗਾਈ, ਭਾਓ ਭਗਤ ਪ੍ਰਵਾਨ ਹੈ ਜਗ ਹੋਮ ਤੇ ਪੁਰਬ ਕਮਾਈ, ਕਰਕੇ ਨੀਤ ਸਦਾਵਣਾ ਤਾਂ ਪ੍ਰਭ ਅੰਦਰ ਲੇਖੇ ਪਾਈ, ਕਲਯੁਗ ਨਾਵੈ ਨਾਵੈ ਕੀ ਵਡਿਆਈ। ਤਾਂ ਮਹਾਰਾਜ ਕਹਿੰਦੇ ਨੇ ਹਉਮੈ ਕਹੇ ਨਾ ਕੋਈ, ਇਹ ਹਉਮੈ ਜਿਹੜੀ ਹੈ ਸਾਹਿਬ ਜੀ ਕਹਿੰਦੇ ਹੰਗਤਾ ਮਮਤਾ ਜੀਵ ਨੂੰ ਬਹੁਤ ਰੱਬ ਤੋਂ ਦੂਰ ਲੈ ਜਾਂਦੀ ਹੈ। ਅੱਜ ਗੁਰਦੇਵ ਮਹਾਰਾਜ ਨੇ ਪਾਵਨ ਬਚਨ ਸਾਨੂੰ

ਗਰੀਬ ਨਿਵਾਜ ਕਿਰਪਾਲੂ ਜੀ ਕਿਰਪਾ ਕਰਦੇ ਨੇ ਕੱਕੇ ਅੱਖਰ ਦੁਆਰੇ ਭਾਈ ਕੇਸ, ਤੁਸੀਂ ਜਾਣਦੇ ਹੋ ਕੇਸ ਰੋਮ ਸਾਡੇ ਵਾਲ ਰੱਬ ਨੇ ਦਿੱਤੇ ਨੇ, ਸਾਬਤ ਸੂਰਤ ਰਹਿਣਾ ਚਾਹੀਦਾ, ਕੇਸਾਂ ਦੀ ਬੇਦਬੀ ਨਹੀਂ ਕਰਨੀ ਚਾਹੀਦੀ। ਜਿੱਥੇ ਮੇਰੇ ਗਰੀਬ ਨਿਵਾਜ ਨੇ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕੀਤੀ ਹੈ ਉਹਦਾ ਨਾਮ ਹੀ ਸਾਹਿਬਾਂ ਨੇ ਕੇਸ ਗੱਡ ਰੱਖਿਆ ਹੈ। ਕੇਸ ਪੈਰਾਂ ਦੀ ਨਹੁੰ ਦੀ ਚੋਟੀ ਤੋਂ ਲੈ ਕਰਕੇ ਸਿਰ ਤੱਕ ਸਾਬਤ ਸੂਰਤ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਕੇਸਾਂ ਦੀ ਬਹੁਤ ਵੱਡੀ ਮਹਾਨਤਾ ਹੈ। ਸਿਰ ਕੇਸ ਧਾਰ ਗਏ ਖੜਕ ਕੋ ਸਭ ਦੁਸ਼ਟ ਪਛਾਰਾ। ਇਸ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਕੇਸਾਂ ਵਾਸਤੇ ਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਆਪਣਾ ਖੋਪਰਾ ਲੁਹਾਉਣਾ ਤਾਂ ਸਵੀਕਾਰ ਕਰ ਲਿਆ ਹੈ ਪਰ ਕੇਸਾਂ ਨੂੰ ਆਂਚ ਨਹੀਂ ਲੱਗਣ ਦਿੱਤੀ। ਜਦੋਂ ਪਕੜਿਆ ਜਾਂਦਾ ਹੈ, ਥੋੜ੍ਹੀ ਜਿਹੀ ਬਾਤ ਪਾ ਦਈਏ ਇੱਥੇ, ਜ਼ਕਰੀਆ ਖਾਨ ਉਹਨੂੰ ਬਹੁਤ ਤਸੀਹੇ ਵੀ ਦੇਣੇ ਨੇ ਪਰ ਪਹਿਲਾਂ ਹਰ ਇੱਕ ਸਰਕਾਰਾਂ ਦੀ ਇਹ ਗੱਲ ਹੁੰਦੀ ਵੀ ਲਾਲਚ ਦਿੱਤਾ ਜਾਵੇ, ਉਹਨੂੰ ਤਰ੍ਹਾਂ ਤਰ੍ਹਾਂ ਦਾ ਲਾਲਚ ਦਿੱਤਾ ਹੈ, ਨਵਾਬੀਆਂ ਦੇਣ ਦੀ ਬਾਤ ਕੀਤੀ ਹੈ, ਬੇਗਮਾਂ ਦੇ ਡੋਲੇ ਦੇਣ ਦੀ ਗੱਲ ਕੀਤੀ ਹੈ, ਤਰ੍ਹਾਂ ਤਰ੍ਹਾਂ ਦੇ ਪਦਾਰਥ ਦੇਣ ਦੀ ਗੱਲ ਕੀਤੀ ਹੈ, ਤੂੰ ਇਸਲਾਮ ਦੀਨ ਕਬੂਲ ਕਰ ਲਾ। ਪਰ ਗੁਰੂ ਕਾ ਸਿੱਖ ਭਾਈ ਸਾਹਿਬ ਜੀ ਭਾਈ ਤਾਰੂ ਸਿੰਘ ਜੀ ਇੱਕੋ ਹੀ ਗੱਲ ਕਹਿੰਦੇ ਨੇ ਉਹ ਜ਼ਕਰੀਆ ਮੇਰੇ ਕੇਸ ਜਿਹੜੇ ਨੇ ਸਿੱਖੀ ਸਵਾਸਾਂ ਨਾਲ ਨਿਭ ਜਾਵੇਗੀ, ਮੈਨੂੰ ਤੂੰ ਪਾਤਤ ਨਹੀਂ ਕਰ ਸਕਦਾ। ਜਿਸ ਵੇਲੇ ਖੀਰਲੇ ਬਚਨ ਹੋਏ ਸਨ ਧਰਮ ਛੱਡਣ ਦੀ ਗੱਲ ਚੱਲੀ ਸੀ ਉਸ ਵੇਲੇ ਇਹੋ ਹੀ ਗੱਲ ਕਹੀ ਸੀ, ਧਰਮ ਕੇ ਹੇਤ ਸਰੀਰ ਮੇਰਾ ਪ੍ਰਣ ਪਾਲ ਕੇ ਖਾ ਕੇ ਸਾਥ ਮਿਲੇਗਾ। ਫਿਰ ਅਰਜ ਕਰਾਂ ਧਰਮ ਕੇ ਹੇਤ ਸਰੀਰ ਮੇਰਾ, ਮੇਰਾ ਸਰੀਰ ਕਾਹਦਾ ਹੈ, ਧਰਮ ਵਾਸਤੇ ਹੈ। ਪ੍ਰਣ ਪਾਲ ਕੇ ਖਾ ਕੇ ਸਾਥ ਮਿਲੇਗਾ, ਧਰਮ ਪਹਿ ਚਿਤ ਅਡੋਲ ਖੜਾ, ਬ੍ਰਹਿਮੰਡ ਹਿਲੇ ਪਰ ਜੇ ਨਾ ਹਿਲੇਗਾ, ਸਾਜੋ ਸਮਾਜ ਬਿਭੂਤੀ ਕੋ ਰਾਜ, ਕੁੰਭੇਰ ਭੰਡਾਰ ਕੋ ਦੁਆਰ ਖੁੱਲੇਗਾ, ਏਤੀ ਸਮੱਗਰੀ ਦੇ ਕਦਾਪਨਾ, ਤਾਰੂ ਮਿਰਦੰਗ ਕੋ ਚਿੱਤ ਡੁੱਲੇਗਾ, ਮੇਰਾ ਚਿੱਤ ਨਹੀਂ ਡੁੱਲਣਾ। ਤੁਸੀਂ ਸੁਣਦੇ ਹੋ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ, ਬਾਬਾ ਮਹਿਤਾਬ ਸਿੰਘ ਜੀ ਮੀਰਾ ਕੋਟੀਆ ਰਾਜਾ ਸਾਂਸੀ ਦੇ ਲਾਗੇ ਜਿਨ੍ਹਾਂ ਦਾ ਨਗਰ ਹੈ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਕਲਮ ਕੀਤਾ ਸੀ, ਉਹਦੇ ਨਾਲ ਦੂਸਰੇ ਕੌਣ ਸੀ, ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਸੁੱਖਾ ਸਿੰਘ ਜੀ ਕੰਬੋ ਕੀ ਮਾੜੀ ਵਾਲੇ ਗੁਰੂ ਖਾਲਸਾ ਜੀ। ਇਹ ਤਰਖਾਣ ਰਾਮਗੜੀਏ ਸਿੱਖ ਸਨ, ਕੱਲੇ ਕੱਲੇ ਇਕਲੌਤੇ ਪੁੱਤਰ ਸਨ, ਬਾਬਾ ਸ਼ਾਮ ਸਿੰਘ ਜੀ ਦੇ ਜਥੇ ਵਿੱਚ ਮੌਜੂਦ ਸਨ। ਤਾਂ ਗੁਰੂ ਖਾਲਸਾ ਜੀ ਜਿਸ ਵੇਲੇ ਸਰਕਾਰਾਂ ਦਾ ਅਹਿਮ ਜ਼ੋਰ ਸੀ ਉਸ ਵੇਲੇ ਸਿੱਖਾਂ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇਣ ਦਾ ਯਤਨ ਕੀਤਾ ਜਾਂਦਾ ਸੀ, ਜੰਗਲਾਂ ਵਿੱਚ, ਬੇਲਿਆਂ ਵਿੱਚ, ਝਾੜੀਆਂ ਵਿੱਚ, ਖੱਡਾਂ ਵਿੱਚ। ਰਤਨ ਸਿੰਘ ਭੰਗੂ ਜੀ ਨੇ ਖੁਦ ਆਪਣਾ ਇਤਿਹਾਸ ਜਿਹੜਾ ਲਿਖਿਆ, ਭਾਈ ਮਹਿਤਾਬ ਸਿੰਘ ਜੀ ਦੇ ਪੋਤਰੇ ਨੇ ਭਾਈ ਰਾਏ ਸਿੰਘ ਜੀ ਦੇ ਸਪੁੱਤਰ ਨੇ ਪ੍ਰਾਚੀਨ ਪੰਥ ਪ੍ਰਕਾਸ਼ ਸਾਰੇ ਉਹ ਕਲਮਬੰਦ ਅੱਖਰ ਕੀਤੇ ਨੇ। ਕਹਿੰਦੇ ਭਾਈ ਸੁੱਖਾ ਸਿੰਘ ਜੀ ਦੇ ਨਾ ਜਿਸ ਵੇਲੇ ਇੱਦਾਂ ਦੀ ਬਾਤ ਚੱਲੀ ਹੈ ਵੀ ਸਿੱਖੀ ਨੂੰ ਦੂਰ ਕਰਨਾ, ਇਸਲਾਮ ਕਬੂਲ ਕਰਨਾ, ਭਾਈ ਸੁੱਖਾ ਸਿੰਘ ਜੀ ਦੇ ਮਾਂ ਬਾਪ ਕਹਿਣ ਲੱਗੇ ਵੀ ਅਸੀਂ ਤੇ ਨੀਵੀਂ ਜਾਤ ਵਾਲੇ ਹਾਂ, ਸੁੱਖਾ ਸਿਆਂ, ਸਾਨੂੰ ਸਿੱਖੀ ਦੀ ਕੀ ਲੋੜ ਹੈ, ਇਹੋ ਜਿਹਾ ਕੰਮ ਤੇ ਸਿੰਘਾਂ ਦੇ ਦਰਜੇ ਆਇਆ ਉਹ ਕਰਦੇ ਰਹਿਣ, ਜੰਗਲ ਬੇਲਿਆਂ ਦੇ ਵਿੱਚ ਰਹਿੰਦੇ ਰਹਿਣ, ਪਰ ਤੈਨੂੰ ਕੀ ਜ਼ਰੂਰਤ ਹੈ, ਤੂੰ ਛੱਡ ਦੇ ਖੜਾ। ਕਿਵੇਂ ਨਾ ਕਿਵੇਂ ਸੁੱਖਾ ਸਿੰਘ ਜੀ ਨੂੰ ਕਰ ਲਿਆ ਕਿ ਬਾਬਾ ਸੁੱਖਾ ਸਿੰਘ ਜੀ ਦੇ ਬੜੇ ਬੜੇ ਵੱਡੇ ਕਾਰਨਾਮੇ ਨੇ, ਜਿਨ੍ਹਾਂ ਨੇ ਪਠਾਣਾ ਦੇ ਨਾਲ ਅਹਿਮ ਜੰਗ ਕੀਤੇ ਨੇ ਬਾਬਾ ਸੁੱਖਾ ਸਿੰਘ ਰਾਮਗੜੀਏ ਨੇ। ਕਹਿੰਦੇ ਰਾਤ ਦੇ ਸਮੇਂ ਅੰਦਰ ਮਾਂ ਬਾਪ ਨੇ ਨਾ ਭਾਈ ਸੁੱਖਾ ਸਿੰਘ ਜੀ ਨੂੰ ਕੋਈ ਨਸ਼ੇ ਵਾਲੀ ਚੀਜ਼ ਦੇ ਕੇ ਤੇ ਖੁਦ ਬ ਖੁਦ ਮਾਂ ਬਾਪ ਨੇ ਭਾਈ ਸੁੱਖਾ ਸਿੰਘ ਜੀ ਦੇ ਕੇਸ ਜਿਹੜੇ ਸਨ ਉਹ ਕਤਲ ਕਰ ਦਿੱਤੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਮਾਤਾ ਪਿਤਾ ਨੇ ਭਾਈ ਸੁੱਖਾ ਸਿੰਘ ਜੀ ਦੇ ਕੇਸ ਕਤਲ ਕਰ ਦਿੱਤੇ। ਸਵੇਰ ਨੂੰ ਭਾਈ ਸੁੱਖਾ ਸਿੰਘ ਜਦੋਂ ਜਾਗ ਆਈ ਹੈ ਤੇ ਆਪਣਾ ਕੰਘਾ ਕਰ ਲੱਗੇ ਤੇ ਕੇਸ ਨਜ਼ਰ ਨਾ ਆਏ, ਘਰ ਛੱਡ ਕੇ ਉਸੇ ਵੇਲੇ ਦੌੜ ਗਏ, ਕਹਿਣ ਲੱਗੇ ਮੇਰਾ ਮਾਂ ਬਾਪ ਨਹੀਂ ਹੈ, ਇਹ ਮੇਰੇ ਵੈਰੀ ਹੋ ਸਕਦੇ ਨੇ, ਮੇਰਾ ਮਾਂ ਬਾਪ ਨਹੀਂ ਹੋ ਸਕਦਾ। ਕਹਿੰਦੇ ਜਾਂਦਿਆਂ ਜਾਂਦਿਆਂ ਪਿੱਛੇ ਖੂਹੇ ਹੁੰਦੇ ਸੀ, ਉਸ ਖੂਹ ਤੋਂ ਕੋਈ ਚੌਧਰੀ ਜਿਹੜਾ ਨਗਰ ਦਾ ਕੰਬੋ ਕੀ ਮਾੜੀ ਦਾ ਉਹ ਆਪਣੀ ਘੋੜੀ ਨੂੰ ਪਾਣੀ ਪਿਆ ਰਿਹਾ ਸੀ। ਭਾਈ ਸੁੱਖਾ ਸਿੰਘ ਜੀ ਇਹਨੇ ਫੁਰਤੀਲੇ ਸਾਨਾ ਜੀ ਇੱਕਦਮ ਪਲਾਕੀ ਮਾਰ ਕੇ ਘੋੜੀ ਤੇ ਚੜ੍ਹ ਕੇ ਉਹਦੀ ਘੋੜੀ ਖੋ ਕੇ ਤੇ ਜਾ ਭਾਈ ਸ਼ਾਮ ਸਿੰਘ ਜੀ ਨਾਲ ਰਲੇ, ਜਾ ਕੇ ਬੇਨਤੀ ਕੀਤੀ, ਬਾਬਾ ਜੀ ਮੇਰੇ ਮਾਂ ਬਾਪ ਨੇ ਮੇਰੇ ਨਾਲ ਇਹ ਭਾਣਾ ਵਰਤਾ ਦਿੱਤਾ ਹੈ। ਬਾਬਾ ਸ਼ਾਮ ਸਿੰਘ ਜੀ ਨੇ ਆਪ ਪੰਜਾਂ ਪਿਆਰਿਆਂ ਦੇ ਵਿੱਚ ਸ਼ਾਮਿਲ ਹੋ ਕੇ ਤੇ ਭਾਈ ਸੁੱਖਾ ਸਿੰਘ ਜੀ ਨੂੰ ਦੁਬਾਰਾ ਖੰਡੇ ਬਾਟੇ ਦੀ ਪੌਲ ਛਕਾਈ, ਉਸ ਵੇਲੇ ਫਿਰ ਗੁਰੂ ਵਾਲੇ ਬਣੇ, ਗੁਰੂ ਚਰਨਾਂ ਚ ਅਰਦਾਸ ਕੀਤੀ
ਤੇ ਭਾਈ ਸੁੱਖਾ ਸਿੰਘ ਜੀ ਨੇ ਜਫੇ ਵਿੱਚ ਰਹਿ ਕਰਕੇ ਸੰਘਾਂ ਦੇ ਵਿੱਚ ਰਹਿ ਕੇ ਇਹਨੇ ਵੱਡੇ ਕਾਰਨਾਮੇ ਕੀਤੇ ਜਿਨ੍ਹਾਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਚਮਕਦਾ ਹੈ। ਅਗਰ ਜੇ ਉਹਨਾਂ ਦਾ ਇਤਿਹਾਸ ਤੁਹਾਡੇ ਨਾਲ ਬਿਆਨ ਕਰਨਾ ਕਰੀਏ ਨਾ ਤੇ ਰੋਮ ਖੜੇ ਹੋ ਜਾਂਦੇ ਨੇ, ਇੰਨੇ ਵੱਡੇ ਦਲੇਰ ਸਨ। ਇੱਕ ਵਾਰ ਕਿਧਰੇ ਕਹਿ ਦਿੱਤਾ ਜਕਰੀਏ ਖਾਣੇ ਵੀ ਕੋਈ ਐਸਾ ਸਿੰਘ ਹੈ, ਅਸੀਂ ਸਾਰੇ ਸਿੰਘ ਮੁਕਾ ਦਿੱਤੇ ਨੇ, ਜਿਹੜਾ ਅੰਮ੍ਰਿਤਸਰ ਸਰੋਵਰ ਦੇ ਵਿੱਚ ਰਾਤ ਦੇ ਸਮੇਂ ਇਸ਼ਨਾਨ ਕਰਨ ਆਵੇ। ਇਹ ਚਿੱਠੀ ਲਿਖੀ ਜਕਰੀਏ ਨੇ, ਚਿੱਠੀ ਲਿਖੀ। ਬਾਤ ਲੰਮੇਰੀ ਹੋ ਰਹੀ ਹੈ, ਕਈ ਵਾਰ ਇਤਿਹਾਸ ਸਾਨੂੰ ਲੈਣੇ ਪੈਂਦੇ ਨੇ। ਕੇਸਾਂ ਦੀ ਗੱਲ ਆਈ ਹੈ, ਸਿੰਘਾਂ ਦੀਆਂ ਦਲੇਰੀਆਂ ਦੇਖਿਓ। ਤੇ ਜਿਸ ਵੇਲੇ ਭਾਈ ਮਹਿਤਾਬ ਸਿੰਘ ਜੀ ਨੇ, ਨਵਾਬ ਕਪੂਰ ਸਿੰਘ ਜੀ ਨੇ ਉਸ ਚਿੱਠੀ ਨੂੰ ਪੜ੍ਹਿਆ, ਸਾਰੇ ਸਿੰਘ ਚੁੱਪ ਹੋ ਗਏ। ਜਦੋਂ ਸਾਰੇ ਚੁੱਪ ਹੋ ਗਏ ਤੇ ਸਤਿਕਾਰਯੋਗ ਬਾਬਾ ਸੁੱਖਾ ਸਿੰਘ ਜਥੇਦਾਰ ਨੇ ਜਕਰੀਏ ਨੂੰ ਚਿੱਠੀ ਲਿਖੀ ਵੀ ਤੂੰ ਤੇ ਇਹ ਗੱਲ ਕਹੀ ਨਾ ਵੀ ਰਾਤ ਦੇ ਸਮੇਂ ਅੰਦਰ ਆ ਕੇ ਕੋਈ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰੇ, ਮੈਂ ਦਿਨੇ ਆਵਾਂਗਾ, ਤੇਰੀ ਜਿੱਤ ਹੋਈ ਤੇ ਮੈਨੂੰ ਪਕੜ ਕੇ ਵਿਖਾ ਦੇਵੀ। ਇੱਕਦਮ ਜਿਹੜੇ ਸੀ ਮੁਗਲ ਕੰਬ ਗਏ, ਕਹਿਣ ਲੱਗੇ ਇੰਨਾ ਦਲੇਰ ਅਸੀਂ ਤੇ ਸੋਚਿਆ ਸੀ ਵੀ ਸਿੰਘ ਖਤਮ ਕਰ ਦਿੱਤੇ ਨੇ, ਤੇ ਕਿਤੇ ਨਜ਼ਰ ਨਹੀਂ ਆਉਂਦੇ। ਨਿਰੰਜਣੀਏ ਜੰਡਿਆਲੀਏ ਵਰਗੇ ਕਹਿੰਦੇ ਸੀ, ਕਰਮ ਸਿੰਘ ਵਰਗੇ ਛੀਨਿਆਂ ਵਰਗੇ ਕਹਿੰਦੇ ਵੀ ਸਿੰਘ ਖਤਮ ਹੋ ਗਏ ਨੇ। ਤੇ ਗੁਰੂ ਖਾਲਸਾ ਜੀ ਜਿਸ ਵੇਲੇ ਭਾਈ ਸੁੱਖਾ ਸਿੰਘ ਦੀ ਜੀ ਚਿੱਠੀ ਪੜ੍ਹੀ ਹੈ, ਸ੍ਰੀ ਦਰਬਾਰ ਸਾਹਿਬ ਜੀ ਦੇ ਚਾਰ ਸ਼ਫੇਰੇ ਘੇਰੇ ਹੋਰ ਸਖ਼ਤ ਕਰ ਦਿੱਤੇ। ਤੇ ਜਿਸ ਵੇਲੇ ਗੁਰੂ ਸਵਾਰੀ ਸੰਗਤ ਜੀ, ਭਾਈ ਸੁੱਖਾ ਸਿੰਘ ਜੀ ਗੁਰੂ ਕੇ ਸਿੱਖਾਂ ਤੋਂ ਚੱਲਣ ਲੱਗੇ ਤੇ ਸਾਰੇ ਸਿੰਘਾਂ ਨੇ ਅਰਦਾਸ ਕੀਤੀ, ਭਾਈ ਸੁੱਖਾ ਸਿਆਂ ਜਿਹਦੇ ਵਾਸਤੇ ਚੱਲਿਆ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਵਾਸਤੇ, ਤੇਰਾ ਕਾਰਜ ਗੁਰੂ ਰਾਮਦਾਸ ਕਰੇਗਾ। ਤੇ ਭਾਈ ਸੁੱਖਾ ਸਿੰਘ ਜੀ ਨੇ ਕੀ ਕੀਤਾ, ਜਿੱਧਰ ਲਾਹੌਰ ਵੱਲੋਂ ਫੌਜਾਂ ਆਉਂਦੀਆਂ ਸੀ ਨਾ, ਉਸ ਤਰਫ ਵੱਲੋਂ ਆਪਣੇ ਸਿਰ ਉੱਤੇ ਦੁਮਾਲਾ ਮੁਗਲਾਂ ਵਾਲਾ ਕਰਕੇ, ਤਾਂ ਗੁਰੂ ਖਾਲਸਾ ਜੀ ਜਿੱਧਰ ਲੰਗਰ ਸਾਹਿਬ ਵਾਲਾ ਸਮਾਂ ਹੈ ਉਸ ਪਾਸੇ ਦੀ ਆ ਕੇ ਘੋੜੇ ਨੂੰ ਪਹਿਲਾਂ ਅੰਮ੍ਰਿਤ ਲਿਖਿਆ ਸਰਕਾਰਯੋਗ ਰਤਨ ਸਿੰਘ ਭੰਗੂ ਨੇ, ਜਲ ਨਹੀਂ ਲਿਖਿਆ, ਸੱਚਖੰਡ ਅੰਮ੍ਰਿਤ ਸਰੋਵਰ ਦਾ ਅੰਮ੍ਰਿਤ ਉਹਨੂੰ ਛਕਾਇਆ, ਫਿਰ ਆਪ ਚੁੱਪਾ ਮਾਰਿਆ। ਤੇ ਜਦੋਂ ਚੁੱਪਾ ਮਾਰਿਆ ਮੁਗਲ ਵੇਖਦੇ ਨੇ ਚਾਰ ਚੁਪੇਰੇ, ਫਿਰ ਕਹਿਣ ਲੱਗੇ ਹੋ ਸਕਦਾ ਹੈ ਵੀ ਇਹ ਸਾਡਾ ਹੀ ਕੋਈ ਪਠਾਣ ਪਠੂਣ ਮੁਗਲ ਮਗਲ ਹੋਵੇ, ਜਿਹੜਾ ਇਸ਼ਨਾਨ ਕਰਨ ਦਾ ਦੁਮਾਲਾ ਜੀ ਉਹਦੇ ਵਰਗਾ ਬੰਦਾ ਸੀ। ਤੇ ਭਾਈ ਸੁੱਖਾ ਸਿੰਘ ਜੀ ਦੁਪਹਿਰਾਂ ਦਾ ਸਮਾਂ ਹੈ, ਕਹਿਣ ਲੱਗੇ ਏਦਾਂ ਨਹੀਂ ਹੋਣਾ। ਫਿਰ ਆਪਣਾ ਦਮਾਲਾ ਆਪਣੇ ਕੇਸਾਂ ਤੋਂ ਵਧਾ ਕੇ ਤੇ ਫਿਰ ਕੇਸਾਂ ਸਮੇਤ ਚੁੱਭਾ ਮਾਰਿਆ। ਤੇ ਜਦੋਂ ਚੁੱਭਾ ਮਾਰ ਕੇ ਬਾਹਰ ਗੁਰੂ ਕਾ ਸਾਹਮਣੇ ਦੇਖਿਆ, ਕਹਿਣ ਲੱਗਾ ਗੁਰੂ ਕਾ ਸਿੰਘ ਆ ਗਿਆ ਜੇ ਕਲਗੀਧਰ ਪਾਤਸ਼ਾਹ ਫਤਿਹ ਬੁਲਾਈ, ਤੁਸੀਂ ਰਾਤ ਦੇ ਸਮੇਂ ਕਹਿੰਦੇ ਸੀ ਇਸ਼ਨਾਨ ਕਰਨਾ, ਮੈਂ ਦਿਨ ਵੇਲੇ ਕਰ ਚੱਲਿਆ ਜੇ। ਤੇ ਕਹਿੰਦੇ ਮਾਰ ਕੇ ਘੋੜੇ ਤੇ ਪਲਾਕੀ, ਕਹਿੰਦਾ ਪਕੜ ਲਓ ਜਿੰਨਾਂ ਨੂੰ ਪਕੜਨਾ ਜੇ। ਜਦੋਂ ਲੰਘਿਆ ਤਾਂ ਗੁਰੂ ਖਾਲਸਾ ਜੀ ਮਗਰ ਫੌਜਾਂ ਪਈਆਂ, ਪਰ ਫੁਰਤੀਲਾ ਇੰਨਾ ਸੀ ਵਿਉਂ ਤੇ ਇਉਂ ਖੇਡੀ, ਕਹਿੰਦੇ ਥੋੜੀ ਦੂਰ ਜਾ ਕੇ ਖੜ ਗਿਆ। ਤੇ ਜਦੋਂ ਮੁਗਲ ਆਏ ਨਾ, ਇੱਕ ਪਾਸੇ 40-50 ਸਿੰਘ ਜਿਹੜੇ ਸੀ ਉਹ ਝਾੜੀਆਂ ਦੇ ਵਿੱਚ ਉਹਨੇ ਲੁਕਾਏ ਹੋਏ ਸੀ। ਭਾਈ ਸੁੱਖਾ ਸਿੰਘ ਜੀ ਕਹਿੰਦੇ ਇੱਥੇ ਠਹਿਰਿਓ, ਦੇਖੋ ਸਿੱਖਾਂ ਦੀ ਨੀਤੀ ਕਿੱਡੀ ਵਧੀਆ ਸੀ। ਜਿਸ ਵੇਲੇ ਉਹ ਸਾਰੇ ਦੇ ਸਾਰੇ ਆਏ ਤੇ ਭਾਈ ਸੁੱਖਾ ਸਿੰਘ ਜੀ ਉਹ ਰਸਤਾ ਥੋੜਾ ਜਿਹਾ ਬਦਲ ਕੇ ਤੇ ਦੂਜੇ ਪਾਸੇ ਨੂੰ ਹੋ ਗਏ, ਤੇ ਮੁਗਲ ਉਹਦਾ ਪਿੱਛਾ ਕਰ ਰਹੇ ਸੀ, ਉਹ ਵੀ ਕੁਝ 25-30 ਦੇ ਕੋਲ ਸੀ ਪਠਾਣ, ਤੇ ਉਹ 40-50 ਸਿੰਘਾਂ ਨੇ ਹੱਲਾ ਬੋਲ ਕੇ ਉਹ ਸਾਰੇ ਦੇ ਸਾਰੇ ਹੀ ਸੌਦਾ ਲਾ ਦਿੱਤੇ। ਕਿੱਥੇ ਉਹ ਕਹਿੰਦੇ ਸੀ ਅੰਮ੍ਰਿਤ ਸਰੋਵਰ ਚ ਕੋਈ ਇਸ਼ਨਾਨ ਕਰ ਲਵੇ, ਤੇ ਕਿੱਥੇ ਸਾਰੇ ਦੇ ਸਾਰੇ ਹੀ ਖਤਮ ਕਰ ਦਿੱਤੇ। ਗੁਰੂ ਕਾ ਖਾਲਸਾ ਹੈ, ਇਹ ਕੇਸਾਂ ਦੀ ਮਹਾਨਤਾ ਹੀ ਹੈ, ਇਹ ਕੇਸਾਂ ਨੂੰ ਕਲਮ ਨਾ ਕਰਿਆ ਕਰੋ, ਇਹਨਾਂ ਦਾ ਕਤਲ ਨਾ ਕਰਿਆ ਕਰੋ, ਇਹ ਗੁਰੂ ਦੀਆਂ ਬਖਸ਼ਿਸ਼ਾਂ ਨੇ, ਐਵੇਂ ਦਾਤਾਂ ਨਹੀਂ ਜੇ ਮਿਲਦੀਆਂ। ਤਾਂ ਮਹਾਰਾਜ ਕਹਿੰਦੇ ਨੇ ਅੱਜ ਇੱਥੇ ਮੈਂ ਰਾਗਮਈ ਪਾਵ ਨੂੰ ਉਪਦੇਸ਼ ਦੇ ਰਹੇ ਨੇ, ਉਸ ਵੇਲੇ ਮੈਂ ਆਵਾਂ, ਚੇਤਾ ਰੱਖ ਕੱਕਾ ਕੇਸ ਪੁੰਡਰ ਜਬ ਹੋਵੇ ਵਿਣ ਸਾਬੂਣੇ ਉੱਜਲਿਆ। ਜਦੋਂ ਤੁਸੀਂ ਸ਼ੈਂਪੂ ਲਾਉਂਦੇ ਹੋ ਕਿਹੜੇ ਰੰਗ ਦਾ ਹੁੰਦਾ ਹੈ, ਕਿਸੇ ਰੰਗ ਦਾ ਹੋਵੇ, ਤੇ ਜਦੋਂ ਮਸਲਦੇ ਹੋ ਤੇ ਰੰਗ ਕਿਹੋ ਜਿਹਾ ਹੋ ਜਾਂਦਾ ਹੈ, ਹਾਂਜੀ ਚਿੱਟਾ। ਪਾਤਸ਼ਾਹ ਜੀ ਕਹਿੰਦੇ ਫਿਰ ਜਦੋਂ ਸਾਬਣ ਤੋਂ ਬਿਨਾਂ ਸ਼ੈਂਪੂ ਤੋਂ ਬਿਨਾਂ ਤੇਰੇ ਕੇਸ ਚਿੱਟੇ ਹੋ ਗਏ, ਜਿਹਨੂੰ ਮਹਾਰਾਜ ਕਹਿੰਦੇ ਨੈਨਹੋ ਨੀਰ ਬਹੇ ਤਨ ਖੀਨਾ ਭਏ ਕੇਸ ਦੁੱਧ, ਦੁੱਧ ਚਿੱਟਾ ਹੀ ਹੁੰਦਾ ਹੈ ਨਾ ਜੀ, ਹੋਰ ਦਾ ਦੁੱਧ ਰੰਗ ਨਹੀਂ ਹੁੰਦਾ, ਜਦੋਂ ਦੁੱਧ ਵਰਗੇ ਚਿੱਟੇ ਹੋ ਗਏ ਤਾਂ ਫਿਰ ਚੇਤਾ ਰੱਖੀ ਉਦੋਂ ਕੀ ਹੋਵੇਗਾ, ਜਮ ਰਾਜ ਕੇ ਹੇਰੂ ਆਏ, ਧਰਮ ਰਾਜੇ ਦੇ ਸਿਪਾਹੀ ਆਉਣਗੇ, ਉਹ ਤੈਨੂੰ ਲੈ ਕੇ ਜਾਣਗੇ। ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਜਮ ਰਾਜਾ ਵੀ ਆਖਿਆ ਹੈ ਤੇ ਧਰਮ ਰਾਜਾ ਵੀ ਆਖਿਆ ਹੈ, ਬੰਦਾ ਇੱਕ ਹੀ ਜੇ,
ਤੇ ਨਾ ਉਹਦੇ ਦੋ ਪੈ ਗਏ ਨੇ, ਨਾ ਪੈ ਹੀ ਜਾਂਦੇ ਜਿਵੇਂ ਘਰ ਬੱਚਿਆਂ ਦੇ ਰੱਖਦੇ ਦੇ, ਇੱਕ ਛੋਟਾ ਨਾ ਹੁੰਦਾ ਇੱਕ ਵੱਡਾ ਹੁੰਦਾ ਹੈ। ਭਾਈ ਸਾਹਿਬ ਜੀ ਕਹਿੰਦੇ ਹੈ ਧਰਮ ਰਾਜਾ ਵੀ ਹੈ ਤੇ ਜਮ ਰਾਜਾ ਵੀ ਹੈ। ਭਾਈ ਸਾਹਿਬ ਜੀ ਨੇ ਬਚਨ ਬੜੇ ਸੋਹਣੇ ਲਿਖੇ ਨੇ, ਕਹਿੰਦੇ ਸੂਰਜ ਘਰ ਅਵਤਾਰ ਲੈ, ਸੂਰਜ ਦਾ ਪੁੱਤਰ ਹੈ, ਰੱਬ ਕੇ ਸੁੱਤ ਕੋ ਤਿਣ ਤ੍ਰਾਸ ਕਹਾਂ ਜੋ ਚਰਨ ਗੁਰੂ ਚਿਤ ਲਾਵਤ। ਬਾਣੀ ਦੇ ਬੋਲ ਵੀ ਨਾਲ ਪੜ੍ਹਨੇ, ਪੱਟਾਂ ਦੇ ਸੋਈਏ ਨੇ। ਕਹਿੰਦੇ ਸੂਰਜ ਘਰ ਅਵਤਾਰ ਲੈ, ਧਰਮ ਵਿਚਾਰਨ ਜਾਏ ਬਹਿਠਾ, ਤੇ ਰੱਬ ਨੇ ਡਿਊਟੀ ਲਾ ਦਿੱਤੀ ਵੀ ਤੂੰ ਧਰਮ ਦੀ ਵਿਚਾਰ ਕਰ। ਧਰਮ ਵਿਚਾਰਨ ਜਾਏ ਬਹਿਠਾ ਮੂਰਤ ਇੱਕਾ, ਹਾਂਜੀ ਮੂਰਤ ਇੱਕਾ, ਬੰਦਾ ਤੇ ਇੱਕ ਹੀ ਆ, ਬੰਦੇ ਦੋ ਨਹੀਂ ਹੈ, ਮੂਰਤ ਇੱਕਾ। ਤਾਂ ਭਾਈ ਸਾਹਿਬ ਜੀ ਕਹਿੰਦੇ ਨਾਓ ਦੋਏ, ਨਾ ਦੋ ਨੇ, ਕਿਹੜੇ ਕਿਹੜੇ? ਧਰਮ ਰਾਏ, ਪਹਿਲਾ ਨਾਮ ਹੈ ਜੀ ਧਰਮ ਰਾਜਾ, ਤੇ ਦੂਜਾ ਕੀ ਹੈ? ਧਰਮ ਰਾਏ ਜਮ ਦੇਖ ਸ੍ਰਿਸ਼ਟਾ, ਸ੍ਰਿਸ਼ਟਾ ਤੋਂ ਭਾਵ ਹੈ ਸ੍ਰਿਸ਼ਟੀ, ਤੇ ਦੂਜਾ ਉਹਦਾ ਨਾਮ ਹੈ ਜਮ। ਪਹਿਲਾ ਹੈ ਧਰਮ ਤੇ ਦੂਜਾ ਹੈ ਜਮ। ਧਰਮ ਰਾਏ ਜਮ ਦੇਖ ਸ੍ਰਿਸ਼ਟਾ, ਇਹਦੀ ਡਿਊਟੀ ਕੀ ਲੱਗੀ ਹੋਈ ਹੈ? ਪਾਪੀ ਨੂੰ ਪਛੜਾਏ ਦਾ, ਜਿਹੜਾ ਪਾਪੀ ਪੁਰਸ਼ ਹੈ ਤੁਹਾਨੂੰ ਪਤਾ ਉਹਨੂੰ ਏਡਾ ਨਹੀਂ ਦੇਵੇਗਾ, ਹੋਰ ਕੀ ਕਰਨਾ ਹੈ? ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਵਣ ਦਿਆ ਤੇਰਾ ਕੋਈ ਨਾ ਵੇਲੀ ਰਾਮ। ਪਾਪੀ ਨੂੰ ਪਛੜਾਏ ਦਾ ਧਰਮੀ ਨਾਲ ਬੋਲੇਂਦਾ ਮਿੱਠਾ, ਧਰਮੀ ਨਾਲ ਬੋਲੇਂਦਾ ਮਿੱਠਾ, ਜਿਹੜਾ ਧਰਮੀ ਉਹਦੇ ਨਾਲ ਮਿੱਠੜੇ ਬੋਲ ਬੋਲਦਾ ਹੈ, ਉਹਨੂੰ ਆਓ ਜੀ ਕਰਦਾ ਹੈ। ਹੁਣ ਅਗਲਾ ਬੋਲ ਕਹਿੰਦੇ ਧਰਮੀ ਡਿੱਠਾ ਧਰਮ ਰਾਏ, ਧਰਮੀ ਪੁਰਸ਼ ਨੂੰ ਤੇ ਧਰਮ ਰਾਜਾ ਨਜ਼ਰ ਆਉਂਦਾ ਹੈ, ਧਰਮ ਦਾ ਨਿਆਂ ਕਰਨ ਵਾਲਾ ਨਜ਼ਰ ਆਉਂਦਾ ਹੈ। ਧਰਮੀ ਡਿੱਠਾ ਧਰਮ ਰਾਏ, ਪਾਪ ਕਮਾਣੇ ਪਾਪੀ ਜਮ ਇੱਠਾ, ਤੇ ਜਿਹੜਾ ਪਾਪੀ ਹੈ ਉਹਨੂੰ ਜਮ ਬਣ ਕੇ ਨਜ਼ਰ ਆਉਂਦਾ ਹੈ। ਤੇ ਅਖੀਰਲਾ ਬੋਲ ਕਰਦੇ ਨੇ ਦਰਪਣ, ਦਰਪਣ ਕਿਹਨੂੰ ਕਹਿੰਦੇ ਤੁਹਾਨੂੰ ਪਤਾ ਹੀ ਹੈ, ਸ਼ੀਸ਼ੇ ਨੂੰ। ਦਰਪਣ ਰੂਪ ਜਵੇਹਾ ਡਿੱਠਾ, ਤੇ ਸ਼ੀਸ਼ੇ ਚ ਜਿਵੇਂ ਦਾ ਰੂਪ ਹੋਵੇ ਉਹਦਾ ਨਜ਼ਰ ਆ ਹੀ ਜਾਣਾ ਹੈ। ਸਾਹਿਬ ਜੀ ਕਹਿੰਦੇ ਬਸ ਇਹ ਤੇ ਸ਼ੀਸ਼ਾ ਹੀ ਹੈ, ਜਿਹੜੇ ਧਰਮੀ ਨੇ ਨਾਮ ਜਪਣ ਵਾਲੇ ਨੇ ਉਹਨਾਂ ਨੂੰ ਧਰਮ ਹੈ, ਤੇ ਜਿਹੜੇ ਪਾਪੀ ਨੇ ਉਹਨਾਂ ਨੂੰ ਜਮ ਹੈ। ਸਾਹਿਬ ਜੀ ਕਹਿੰਦੇ ਨਾਮ ਤੋਂ ਬਿਨਾਂ, ਬਾਣੀ ਤੋਂ ਬਿਨਾਂ ਕੀ ਹੋਵੇਗਾ? ਕੱਕਾ ਕੇਸ ਕੁੰਡਰ ਜਬ ਹੋਵੇ, ਬਿਨਸਾ ਬੂਣੇ ਉਜਲਿਆ, ਜਮ ਰਾਜੇ ਕੇ ਹੇਰੂ ਆਏ, ਮਾਇਆ ਕੇ ਸੰਗਲ ਬੰਨ ਲਿਆ। ਕਹਿੰਦੇ ਮਾਇਆ ਰੂਪੀ ਸੰਗਲਾਂ ਨਾਲ ਬੰਨ ਕੇ ਤੈਨੂੰ ਲੈ ਜਾਣਗੇ, ਪਾਪਾਂ ਬਾਜੋ ਹੋਵੇ ਨਾਹੀਂ, ਮੋਇਆ ਸਾਥ ਨਾ ਜਾਈ। ਕਹਿੰਦੇ ਪਾਪਾਂ ਤੋਂ ਬਿਨਾਂ ਪਾਪਾਂ ਦਾ ਧਨ ਇਕੱਠਾ ਨਹੀਂ ਹੁੰਦਾ, ਪਰ ਮਰਨ ਦੇ ਨਾਲ ਨਾਲ ਥੋੜ੍ਹੀ ਜਾਂਦੀ ਹੈ, ਪਰ ਇਹ ਕੰਮ ਤੇ ਦੋ ਹੀ ਕਰਦੀ ਹੈ। ਇੱਕ ਕਵਿਤ ਬੜਾ ਸੋਹਣਾ ਲਿਖਿਆ, ਮੇਰੇ ਚਾਰ ਕੁ ਮਿੰਟ ਹੈਗੇ ਨੇ ਤੁਹਾਨੂੰ ਸਰਵਣ ਕਰਵਾ ਦੇਣਾ। ਇੱਕ ਵਾਰ ਤੁਸੀਂ ਆਖੋਗੇ ਜੀ ਸਤਨਾਮ ਸ਼੍ਰੀ, ਇਹ ਮੈਨੂੰ ਸਰਵਣ ਕਰਨਾ ਬੜਾ ਜ਼ਰੂਰੀ ਪੈ ਜਾਣਾ। ਇਹਦਾ ਕਾਰਨ ਇਹ ਕੀ ਹੈ ਕਿ ਜਦੋਂ ਕਥਾ ਦੀ ਸਮਾਪਤੀ ਹੋਈ ਤੇ ਸਿੰਘ ਸਾਹਿਬ ਜੀ ਨੇ ਟੋਕਰੀ ਜੀ ਲਿਫਾਫੇ 'ਚ ਪਾ ਕੇ ਮੈਨੂੰ ਵੀ, ਤੇ ਸਿੱਧੀ ਜੀ ਗੱਲ ਇਹ ਫੜਾਉਣੀ ਹੈ ਨਾ, ਇਹ ਦੋ ਕੰਮ ਕਰਦਾ, ਇਹਦੇ ਕਾਰਨ ਦੋ ਨੇ, ਧਿਆਨ ਦੇ ਕੇ ਸੁਣੇ। ਇੱਕ ਵਾਰ ਆਖੋ ਸਤਨਾਮ ਸ਼੍ਰੀ, ਇਹਦੇ ਨਾਲ ਕੀ ਹੋਵੇਗਾ? ਬਾਣੀ ਦੇ ਨਾਲ ਸਾਨੂੰ ਗਿਆਨ ਮਿਲਣਾ, ਇਹ ਚੰਗਾ ਵੀ ਹੈ ਤੇ ਮੰਦਾ ਵੀ, ਦੋ ਪੱਖ ਲੈ ਜਾਂਦੇ ਨੇ। ਕਹਿੰਦੇ ਜੈਸੇ ਕੋਲਾ ਬਧੂ ਅੰਗ ਰਚਤ ਸਿੰਗਾਰ ਖੋੜਸ, ਤੇਈ ਗਣਕਾ ਰਚਤ ਸਕਲ ਸਿੰਗਾਰ ਜੀ। ਕੋਲਾ ਬਧੂ ਪੱਤ ਬ੍ਰਤ ਵਾਲੀ ਭੈਣ, ਮਾਂ ਬੀਬੀ ਬੱਚੀ ਬੇਟੀ ਧੀ, ਕਹਿੰਦੇ ਉਹ ਜਿਹੜੀ ਸ਼ਿੰਗਾਰ ਕਰਦੀ ਹੈ ਉਹਦੇ ਸ਼ਿੰਗਾਰ ਕੀਤੇ ਸਫਲੇ ਨੇ। ਜੈਸੇ ਕੋਲਾ ਬਧੂ ਅੰਗ ਆਪਣੇ ਅੰਗਾਂ ਤੇ ਰਚਤ ਰਚਦੀ ਹੈ ਸ਼ਿੰਗਾਰ, ਸੋਲਾਂ ਤਰ੍ਹਾਂ ਦਾ ਸ਼ਿੰਗਾਰ ਖੋੜਸ, ਤੇਈ ਗਣਕਾ ਸ਼ਿੰਗਾਰ ਉਹੀ ਹੈ, ਰਚਤ ਸਕਲ ਸਿੰਗਾਰ ਜੀ। ਪਰ ਦੋਨਾਂ ਵਿੱਚ ਫਰਕ ਬੜਾ ਜੀ, ਉਹ ਧਿਆਨ ਦੇ ਕੇ ਸੁਣਿਆ। ਕੋਲਾ ਬਧੂ ਪਤੀ ਬ੍ਰਤ ਵਾਲੀ ਭੈਣ ਮਾਂ ਬੱਚੀ, ਕੋਲਾ ਬਧੂ ਸੇਜਾ ਸਮੈਂ, ਸੇਜਾ ਸਮੈਂ ਰਮੈ ਪਧਾਰ ਏਕ, ਤੁਸੀਂ ਆਪੇ ਦੱਸ ਦੋ, ਬੇਸਵਾ ਤੋਂ ਨੇਕ ਸਹਿ ਕਰਤ ਬਿਵਚਾਰ ਜੀ, ਬੇਸਵਾ ਤੋਂ ਨੇਕ ਸਹਿ ਕਰਤ ਬਿਵਚਾਰ ਜੀ। ਕੁਲਾ ਬਧੂ ਸੰਗਮ ਸੋ ਜਸ ਨਿਰ ਦੁੱਖ ਮੋਖ, ਜਿਹੜੀ ਉੱਚੀ ਕੁੱਲ ਵਾਲੀ ਹੈ, ਪਤ ਬ੍ਰਤ ਵਾਲੀ ਭੈਣ ਮਾਂ ਬੱਚੀ ਹੈ, ਉਹਦੇ ਵੱਲੇ ਕੋਈ ਹੱਥ ਉਂਗਲ ਇਸ਼ਾਰਾ ਖੜਾ ਨਹੀਂ ਕਰ ਸਕਦਾ, ਕੋਈ ਭੈੜੀ ਨਿਗਾਹ ਵੱਲੇ ਨਹੀਂ ਵੇਖ ਸਕਦਾ। ਦੁਨੀਆਂ ਦੇ ਲੋਕ ਉਹਦੀ ਬੱਲੇ ਬੱਲੇ ਕਰਦੇ ਨੇ, ਉਹਦੀ ਵਾਹ ਵਾਹ ਵਾਹ ਵਾਹ ਕਰਦੇ ਨੇ, ਉਹਦਾ ਜਸ ਹੁੰਦਾ ਹੈ, ਤੇ ਤੁਹਾਨੂੰ ਇਸ ਗੱਲ ਦਾ ਵੀ ਪਤਾ ਹੈ, ਤੇ ਜਿਹੜੀ ਗਣਕਾ ਹੈ ਉਹਨੂੰ ਲਾਣਤਾਂ ਹੀ ਪੈਂਦੀਆਂ ਨੇ, ਇਹ ਤੋਂ ਵੱਧ ਕਿਤੇ ਕੁੱਝ ਵੀ ਨਹੀਂ ਹੁੰਦਾ।
ਕੁਲਾ ਬੰਦੂ ਸੇਜਾ ਸਮੈ ਰਮੈ ਪਧਾਰ ਏਕ ਬੇਸਵਾ ਤੋਂ ਨੇਕ ਸਹਿ ਕਰਤ ਬਿਬ ਚਾਰ ਜੀ ਕੁਲਾ ਬੰਦੂ ਸੰਗਮ ਸੋ ਜਸ ਨਿਰ ਦੁਖ ਮੋਖ ਬੇਸਵਾ ਪਰ ਸਤ ਆਪ ਜਸ ਬਿਕਾਰ ਜੀ ਤੈਸੇ ਗੁਰ ਸਿੱਖਣ ਕੋ ਪਰਮ ਪਵਿੱਤਰ ਮਾਇਆ ਜਿਹੜੇ ਰੱਬ ਦੇ ਪਿਆਰੇ ਨੇ ਸਾਰੇ ਜਿੰਨੇ ਵੀ ਨੇ ਰੱਬ ਦੇ ਪਿਆਰੇ ਕਿਰਤ ਵਿਰਤ ਕਰਨ ਵਾਲੇ ਨੇ ਠੱਗੀਆਂ ਠੋਰੀਆਂ ਤੋਂ ਬਚ ਕੇ ਧਰਮ ਦੀ ਕਿਰਤ ਕਰਦੇ ਨੇ ਉਹਨਾਂ ਨੂੰ ਤੇ ਮਾਇਆ ਪਵਿੱਤਰ ਹੈ ਸੋਈ ਦੁੱਖਦਾਇਕ ਹੋਏ ਦੈਤ ਸੰਸਾਰ ਜੀ ਤੇ ਉਹੀ ਮਾਇਆ ਹੈ ਉਹ ਜਿਹੜੇ ਐਸੇ ਕਰਮ ਕਰਦੇ ਨੇ ਉਹਨਾਂ ਨੂੰ ਇਹ ਦੁੱਖ ਰੂਪ ਹੋ ਜਾਂਦੀ ਹੈ ਮੈਂ ਸਵੇਰੇ ਪ੍ਰਮਾਣ ਦਿੱਤਾ ਸੀ ਇੱਕ ਤਾਂ ਪੱਤਰ ਪਰ ਉਰਕਟ ਕੁਰਕਟ ਇੱਕ ਤਾਂ ਪੱਤਰ ਪਰ ਪਾਨੀ ਆਸ ਪਾਸ ਪੰਜ ਜੋਗੀਆ ਬੈਠੇ ਬੀਚ ਨਕਟ ਦੇ ਰਾਨੀ ਨਕਟੀ ਕੋ ਠਨਗਨ ਬਾਡਾ ਡੋ ਕਿਣਹਿ ਬਬੇਕੀ ਕਾਟੀ ਤੋਂ ਇਹ ਮਾਇਆ ਦਾ ਹੀ ਕਾਰਨ ਹੈ ਜੀ ਇੱਕ ਪਿਆਲੇ ਵਿੱਚ ਮੰਦ ਸ਼ਰਾਬ ਪਾਲੀ ਹੈ ਜਿੱਤ ਪੀਤਾ ਮਦ ਦੂਰ ਹੋਏ ਉਹ ਕਾਹਦੇ ਨਾਲ ਆਈ ਹੈ ਤੁਸੀਂ ਦੱਸੋ ਮਾਇਆ ਨਾਲ ਹੀ ਆਈ ਹੈ ਨਾ ਇੱਕ ਭਾਂਡੇ ਵਿੱਚ ਮਾਸ ਪਾਇਆ ਹੈ ਚਾਰ ਚੁਫੇਰੇ ਮਹਿਫਲ ਲੱਗ ਗਈ ਹੈ ਖਾਂਦਿਆਂ ਖਾਂਦਿਆਂ ਇੱਕ ਦੂਜੇ ਨੂੰ ਘਸੁੰਦਾ ਮੁੱਕੀ ਹੋ ਗਏ ਨੇ ਬਰਬਾਦ ਕਰ ਦਿੱਤਾ ਬਾਣੀ ਦੇ ਬੋਲ ਨੇ ਇੱਕ ਤਾਂ ਪੱਤਰ ਪਰ ਉਰਕਟ ਕੁਰਕਟ ਇੱਕ ਤਾਂ ਪੱਤਰ ਪਰ ਪਾਨੀ ਆਸ ਪਾਸ ਪੰਜ ਜੋਗੀਆ ਬੈਠੇ ਬੀਚ ਨਕਟ ਦੇ ਰਾਨੀ ਵਿੱਚ ਰਾਣੀ ਬਹਿ ਗਈ ਹੈ ਨਕਟੀ ਗੋ ਠਨਗਨ ਬਾਡਾ ਡੋ ਕਿਣਹਿ ਬਬੇਕੀ ਕਾਟੀ ਤੋਂ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਮਾਇਆ ਕੇ ਸੰਗਲ ਬੰਧ ਲਿਆ ਮਾਇਆ ਰੂਪੀ ਸੰਗਲਾਂ ਨਾਲ ਕਿਉਂਕਿ ਪਾਪ ਕੀਤੇ ਆ ਨਾ ਉਹਨਾਂ ਪਾਪਾ ਰੂਪੀ ਸੰਗਲਾਂ ਨਾਲ ਜਮ ਜਿਹੜੇ ਉਹ ਪਕੜ ਕੇ ਅਗਾਂਹ ਲੈ ਤੁਰਦੇ ਨੇ ਇੱਥੋਂ ਹੀ ਆਪਾਂ ਕੱਲ ਅੰਮ੍ਰਿਤ ਬਚਨ ਸਾਂਝੇ ਕਰਾਂਗੇ ਮਿੰਟ ਦੋ ਕੁ ਬਚੇ ਨੇ ਪਿਆਰ ਵਿੱਚ ਜਿੰਨੇ ਮਾਈ ਭਾਈ ਗੁਰਸਿੱਖ ਬੈਠੇ ਹੋ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਕੇ ਫਤਿਹ ਨਾਲ ਸਾਂਝ ਪਾ ਦਿਆਂਗੇ।

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਆਪ ਦੀ ਪਾਵਨ ਹਜ਼ੂਰੀ ਵਿੱਚ

ਭਾਵਾਂ ਪ੍ਰਵਾਨ ਕਰਨੀ ਆ। ਧਰਮ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ, ਬੀਬੀ ਗਿਆਨ ਕੌਰ ਦੀ ਉਹਨਾਂ ਦੀ ਸਾਲਾਨਾ ਬਰਸੀ ਦੇ ਸੰਬੰਧ ਵਿੱਚ ਪਰਿਵਾਰ ਵੱਲੋਂ ਅਰਦਾਸ ਬੇਨਤੀ, ਰਹਿਮਤਾਂ ਪਰ ਹੱਥ ਰੱਖਣਾ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉਨ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਨਾਰ ਦਾ ਧਿਆਨ ਤਰਕੇ ਬੋਲਣਾ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨੋਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ। ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਆਪ ਜੀ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ, ਆਪ ਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ, ਆਪ ਜੀ ਆਪਣੀਆਂ ਸੇਜਾਂ 'ਤੇ ਬਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ। ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮ ਦਾ ਨਾਮ ਚਿੱਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ।

Vaheguru, Vaheguru, Vaheguru, Vaheguru.

वाहे गुरु, वाहे गुरु, वाहे गुरु, वाहे गुरु, वाहे गुरु।

गुरु गुरु गुरु गुरु गुरु।

वाहेगुरु वाहेगुरु वाहेगुरु वाहेगुरु वाहेगुरु वाहेगुरु।

Vaheguru, Vaheguru, Vaheguru, Vaheguru, Vaheguru.

Vaheguru, Vaheguru, Vaheguru, Vaheguru, Vaheguru, Vaheguru.

Vai guru, vai guru, vai guru, vai guru, vai guru.

グルワイグルワイグルワイグルワイグルワイグルワイグルワイグルワイグル

दर्शन देख भई ने केवल जन्म मरण दुख नासा।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦ ਗੁਰਾਏ ਨਮਹਿ ਜੁਗਾਦ ਗੁਰਾਏ ਨਮਹਿ ਸਤਿਗੁਰਾਏ ਨਮਹਿ ਸ੍ਰੀ ਗੁਰੂਦੇਵਾਏ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰਾਉ ਜਾਸ ਵਿਸ਼ਵੰਬਰ ਏਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਨ ਸਿਮ੍ਰਿਤ ਸੁਧਾਖਿਅਰ ਕਿਨੇ ਰਾਮ ਨਾਮਿਕ ਆਖਿਅਰ ਕਿਨਕਾ ਏਕ ਜਿਸ ਜੀ ਬਸਾਵੈ ਤਾ ਕੀ ਮਹਿਮਾ ਗਨਿ ਨ ਆਵੈ ਕਾਂਖੀ ਏਕ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਬਨਾ ਬਸਾਏ ਪ੍ਰਭ ਕੈ ਸਿਮਰਨ ਦੁਖ ਜਮਨਸਾਏ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਠਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅੰਧਨ ਜਾਗੈ ਪ੍ਰਭ ਕੈ ਸਿਮਰਨ ਭਾਵਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਕੈ ਸਿਮਰਨ ਦਰਗੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸਫਲ ਫਲਾ ਸੇ ਸਿਮਰੇ ਜਿਨ ਆਪ ਸਿਮਰਾਏ ਨਾਨਕ ਤਾ ਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰਾਇ ਮੋਚਾ ਪ੍ਰਭ ਕੈ ਸਿਮਰਨ ਦ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕੇ ਸੁੱਜੈ

ਰਬ ਜੀ ਬਸੈ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਪ੍ਰਭ ਗੋ ਸਿਮਰੇ ਸੇ ਧਨਵੰਤੇ ਪ੍ਰਭ ਗੋ ਸਿਮਰੇ ਸੇ ਪਤਵੰਤੇ ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਗੋ ਸਿਮਰੇ ਸੇ ਬੇਮਹਤਾਜੇ ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਗੋ ਸਿਮਰੇ ਸੇ ਸੁਖਵਾਸੀ ਪ੍ਰਭ ਗੋ ਸਿਮਰੇ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਗੋ ਸਿਮਰੇ ਸੇ ਪਾਰ ਉਪਕਾਰੀ ਪ੍ਰਭ ਗੋ ਸਿਮਰੇ ਤਿਨ ਸਦਬਲਹਾਰੀ ਪ੍ਰਭ ਗੋ ਸਿਮਰੇ ਸੇ ਮੁਖ ਸੁਭਾਵੇ ਪ੍ਰਭ ਗੋ ਸਿਮਰੇ ਤਿਨ ਸੁਖ ਬਿਹਾਵੈ ਪ੍ਰਭ ਗੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਗੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਗੋ ਸਿਮਰੇ ਤਿਨ ਆਨੰਦ ਘਨੇਰੇ ਪ੍ਰਭ ਗੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾਤੇ ਅੰਧ ਨ ਜਾਗ ਨਾਨਕ ਸਿਮਰਨ ਪੂਰਾ ਭਾਗ ਪ੍ਰਭ ਗੈ ਸਿਮਰਨ ਕਾਰਜ ਪੂਰੇ ਪ੍ਰਭ ਗੈ ਸਿਮਰਨ ਕਬੂਨਾ ਝੂਰੇ ਪ੍ਰਭ ਗੈ ਸਿਮਰਨ ਹਰ ਗੁਣ ਬਾਨੀ ਪ੍ਰਭ ਗੈ ਸਿਮਰਨ ਸਹਿ ਸਮਾਨੀ ਪ੍ਰਭ ਗੈ ਸਿਮਰਨ ਨੇ ਚਲ ਆਸਨ ਪ੍ਰਭ ਗੈ ਸਿਮਰਨ ਕਮਲ ਬੇਗਾਸਨ ਪ੍ਰਭ ਗੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿਨ ਤਿਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਪਾਏ ਹਰ ਸਿਮਰਨ ਭਏ ਸਦ ਜਤੀ ਦਾਤੇ ਹਰ ਸਿਮਰਨੀ ਚੌਂਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲਿਆ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰ ਕਰ ਕਿਰਪਾ ਜਸਿਆ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਧਨ ਪਾਇਆ ਸਲੋਕ ਦੀਨ ਦਰ ਦੁਖ ਭੰਜਨਾ ਘਟਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਏ ਪ੍ਰਭਸਾਤ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮਤ ਲੈ ਤੈ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸ਼ਕਿਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਾ ਚਰਨ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾਪ ਰਹਰਾ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਵ ਸੁਖ ਨੇਰੇ ਸਗਲ ਸਿਸ਼ਕੋ ਰਾਜਾ ਦੁਖੀਆ ਹਰਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਦ ਨਾ ਭਰਾ ਹਰਕਾ ਨਾਮ ਜਪਤ ਨਿਸੁ ਤਰਾ ਅਨਕ ਮਾਇਆ ਰੰਗ ਤਿਖ ਨਾ ਬੁਝਾਵੇ ਹਰਕਾ ਨਾਮ ਜਪਤ ਆਗਾਵੇ ਜੇ ਮਾਰਗ ਏ ਜਾਤ ਅਕੇਲਾ ਤੈ ਹਰ ਨਾਮ ਸੰਗ ਹੋ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖਬਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਘਨ ਜਾਏ ਸੰਘਾਰੇ ਹਰਕਾ ਨਾਮ ਤਤਕਾਲ ਉਧਾਰੇ ਅਨਕ ਜੂਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ ਆਓ ਮੈਲਾ ਮਨ ਕਬੂਨਾ ਧੋਵੈ ਹਰਕਾ ਨਾਮ ਕੋਟ ਪਾਪ ਖੋਵੈ

ਪ੍ਰਭ ਦੀਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰਣ ਜਾਣੀ ਓਤ ਬੋਧ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ ਆਠ ਬਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਅਰਦਵਸਾ ਹੈ ਸੰਤ ਪ੍ਰਤਾਪ ਦੁਰਤ ਦੁਰਤ ਸਭ ਨਸਾ ਹੈ ਸੰਤ ਕਾ ਸੰਗਟ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਤੇ ਆਈ ਹੈ ਨਾਮ ਤੁਲ ਕਾ ਸ਼ਬਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸੇ ਮ੍ਰਿਤੀ ਪੇਖੇ ਸਰਬ ਢਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਘਟ ਸ਼ਾਸਤਰ ਸਿਮ੍ਰਿਤ ਵਖਿਆਨ ਯੁਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮਤ ਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁਨ ਦਾਨ ਹਾਂਬੈ ਬਹੁ ਰਤਨਾ ਸਰੀਰ ਘਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌਖੰਡ ਪ੍ਰਿਥਮੀ ਫਿਰਾ ਚਰ ਜੀਵੈ ਮਾਂ ਉਦਾਸ ਪੀਸਰ ਥੀਵੈ ਅਗਨਮਾਏ ਹੋਮਦ ਪ੍ਰਾਨ ਕਨ ਕਸਬ ਹੈ ਭਰਭੂਮ ਦਾਨ ਨਿਵਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਕ ਕਰ ਸਰੀਰ ਘਟਾਵੈ ਤਾਪੀ ਹੋਮੈ ਮੈਲ ਨਾ ਜਾਵੈ ਹਰ ਕੇ

ਬੰਤੇ ਕਬੂ ਨਾ ਬਿਖਿਆ ਟਾਰਾਇਆ ਜਲ ਧੋਵੇ ਬਹੁ ਦੇ ਅਨੀਤ ਸੁਧ ਕਾਵੇ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤ ਬਹੁ ਮੂਚ ਬਹੁਤ ਸਿਆਣ ਜਮਕਾ ਭਾਉ ਵਿਆਪੇ ਅਨ ਵਿਜਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਪੁੱਜੈ ਕੋਟ ਪਾਪ ਦੁਰਗੈ ਨਹੀਂ ਸੱਜੈ ਛੂਟਸ ਨਾਹੀ ਊਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਰੀ ਜਮ ਡਾਨੇ ਗੋਬਿੰਦ ਭਜਨ ਬਿੰਦ ਤਿਲ ਨਹੀਂ ਮਾਨੇ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਭੁੱਲੈ ਸਹਿ ਸੁਭਾਏ ਚਾਰ ਪਦਾਰ

ਭੇਖ ਅੰਤਰ ਮਲਮਾਇਆ, ਸ਼ਬ ਸਨਾਹੇ ਕਿਸ਼ ਕਰੇ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੇ ਲੋਭ ਸਮਾਨ, ਅੰਤਰ ਅਗਨ ਬਾਹਰ ਤਨ ਸਵਾਹ। ਗਰ ਪਾਤਰ ਕੈਸੇ ਤਰੇ ਅਥਾਹ, ਜਾ ਕੇ ਅੰਤਰ ਬਸੇ ਪ੍ਰਭ ਆਪ, ਨਾਨਕ ਤੇਜਨ ਸਹਿਤ ਸਮਾਤ। ਸੁਨੰਦਾ ਕੈਸੇ ਮਾਰਗ ਪਾਵੇ, ਕਰਕੇ ਲਿਹ ਓੜ ਨਿਭਾਵੇ, ਕਹਾਂ ਬੁਝਾਰਤ ਬੁਝੇ ਡੂਰਾ, ਨਿਸਕਈਏ ਤੋਂ ਸਮਝੇ ਭੂਰਾ। ਕਹਾਂ ਬਿਸਨ ਬਦ ਗਾਵੇ ਗੁੰਗ, ਜਤਨ ਕਰੈ ਤਾਪੀ ਸੁਰਭੰਗ। ਕਹਿ ਪਿੰਗੁਲ ਪਰਬਤ ਪਰ ਭਵਨ ਨਹੀਂ ਹੋ ਤੂਹਾ, ਉਸ ਗਵਨ ਕਰਤਾਰ, ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰਾ। ਸੰਗ ਸਹਾਈ ਸੋ ਆਵੇ ਨਾ ਚੀਜ, ਜੋ ਬੈ ਰਾਈ ਤਾਸਿਓ ਪ੍ਰੀਤ, ਬਲੂਆ ਕਹਿ ਗ੍ਰਹਿ ਭੀਤਰ ਬਾਸੈ, ਅੰਤ ਖੇਲ ਮਾਇਆ ਰੰਗ ਰਸਾ। ਦੜਗੜ ਮਾਨੇ ਮਨਹ ਪ੍ਰਤੀਤ ਕਾਲ, ਨਾ ਆਵੇ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋਹ। ਯਾਹੋ ਜੁਗਤ ਬਿਆਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ। ਤੂੰ ਠਾਕੁਰ ਤੁਮ ਫੈ ਅਰਦਾਸ, ਜਿਓ ਬਿਨ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਗ ਤੇਰੇ, ਤੁਮਰੀ ਕਿਰਪਾ ਮੈਂ ਸੁਖ ਹਨੇਰੇ। ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮੱਗਰੀ ਤੁਮਰਾ ਸੂਤਰ ਧਾਰੀ, ਤੁਮ ਤੇ ਹੋਏ ਸੁ ਆਗਿਆਕਾਰੀ। ਤੁਮਰੀ ਗਤ ਮੈਂ ਤੁਮ ਹੀ ਜਾਨੀ, ਨਾਨਕ ਦਾ ਸਦਾ ਗੁਰਬਾਨੀ। ਸਲੋਕ ਦੇਨ ਹਾਰ ਪ੍ਰਭ ਛੋੜ ਕੈ, ਲਾਗੇ ਆਨ ਸਵਾਏ, ਨਾਨਕ ਹੂ ਨਾ ਸੀਜਈ, ਬਿਨ ਨਾਮੈ ਪਤ ਜਾਏ ਅਸ਼ਟਪਦੀ। ਦਸ ਵਸਤੂ ਲੈ ਪਾਛੇ ਪਾਵੇ, ਇੱਕ ਵਸਤਕਾਰ ਮਿਖੋੜ ਗਵਾਵੈ। ਏਕ ਭੀਨਾ ਦੇ ਦਸ ਵੀ ਹਿਰ ਲੈ, ਤੋ ਮੂੜਾ ਕਹੋ ਕਹਾ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ। ਜਾ ਕੇ ਮਨ ਲਾਗਾ ਪ੍ਰਮੀਠਾ, ਸਰਬ ਸੁਖ ਤਾਹੂ ਮਨ ਉਠਾ। ਜਿਸ ਨੇ ਆਪਣਾ ਹੁਕਮ ਮਨਾਇਆ, ਸਰਬ ਸੁਖ ਨਾਨਕ ਤਿਨ ਪਾਇਆ। ਅਗੰਤ ਸ਼ਾਹ ਆਪਣੀ ਦੇ ਰਾਸ, ਖਾਤ ਪੀਤ ਵਰਤੇ ਅਨੰਦ ਉਲਾਸ। ਆਪਣੀ ਅਮਾਨ ਕਸ਼ ਬਾਹੁਰ ਸ਼ਾਲਿਆ, ਗਿਆਨੀ ਮਨਰੋਸ ਕਰੇ। ਆਪਣੀ ਪ੍ਰਤੀਤਾ ਵੀ ਖੋਵੈ, ਬਹੁਰ ਇਸ ਕਾ ਵਿਸ਼ਵਾਸ ਨਾ ਹੋਵੈ। ਜਿਸ ਕੀ ਬਸ ਆਗਿਆ ਰਾਖੇ ਪ੍ਰਭ ਕੀ ਆਗਿਆ, ਮਾਨੈ ਮਾਥੇ ਉਸਤੇ ਚੌਗੁਣ ਕਰੇ ਨਿਹਾਲ। ਉਸਤੇ ਚਾਊਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਯਾਲ। ਅਨਕ ਭਾਂਤ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਅਨੇਤ। ਬਿਰਖੀ ਛਾਇਆ ਸੁਰੰਗ ਲਾਭੈ, ਉਹ ਬਿਨ ਸਿਉ ਮਨ ਪਛਤਾਵੈ। ਜੋ ਦਿਸੈ ਸੋ ਚਾਲਣ ਹਾਲ, ਲਪਟਿਓ ਤੈ ਅੰਧ ਅੰਧਾਰ। ਬਟਾਉ ਸਿਉ ਜੋ ਲਾਵੇ ਨੇ, ਦਾਗੂ ਹਾਥ ਨ ਆਵੇ। ਕਿਹੇ ਮਨ ਹਰਕੇ ਨਾਮ ਕੀ ਬਰੀ ਸੁਖਦਾਈ, ਕਰ ਕਿਰਪਾ ਨਾਨਕਾ ਬਲੈ ਲਾਈ। ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹੋਮੈ ਮਮਤਾ ਮਾਇਆ। ਮਿਥਿਆ ਰਾਜ ਉਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਮਿਥਿਆ ਰਥ ਹਸਤੀ ਅਸਭ ਵਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਖਸਤਾ। ਮਿਥਿਆ ਧਰੋਭ ਮੋਹ ਅਭਿਮਾਨ, ਮਿਥਿਆ ਸੁਪਰ ਕਰਤ ਗੁਮਾਨ। ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਬ ਜਬ ਜੀਵੈ ਹਰ ਕੇ ਚਰਨ। ਮਿਥਿਆ ਸਰਵਨ ਪਰ ਨਿੰਦਾ ਸੁਨੇ, ਮਿਥਿਆ ਹਸਤ ਬਰ ਪਰ ਦਰਭ ਕੁਹਿਰੇ। ਮਿਥਿਆ ਨੇਤਰ ਪੇਖਤ ਪਾਰ ਤਰੇ ਰੁਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ। ਮਿਥਿਆ ਚਰਨ ਪਰ ਵਿਕਾਰ ਗੋਤਾਵੈ, ਮਿਥਿਆ ਮਨ ਪਰ ਲੋਭ ਲੋਭਾਵੇ। ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਨੇਦ ਬੇਕਾਰਾ। ਬਿਨ ਬੁੱਝੇ ਮਿਥਿਆ ਸਭੇ ਸਫਲ ਦੇ, ਨਾਨਕ ਹਰ ਹਰ ਨਾਮ ਲਏ। ਪਿਰਥੀ ਸਾਖਤ ਕੀ ਆਰਜਾ, ਸਾਜ ਬਿਨਾ ਕੇ ਹੋਵਨ ਸੁੱਚਾ। ਬਿਰਥਾ ਨਾਮ ਬਿਨਾ ਦਿਨ ਅੰਧ, ਮੁਖਾਵਤ ਆ ਕੇ ਦੁਰਗੰਧ। ਬਿਨਦ ਸਿਮਰਨ ਦਿਨ ਰੈਨ, ਬਰੇਥਾ ਬੇਹਾਏ। ਮੇਘ ਬਿਨਾ ਜੋ ਖੇਤੀ ਜਾਏ, ਗੋਬਿੰਦ ਭਜਨ ਬਿਨ ਬਰੇਥੇ ਸਭ ਕਾਮ। ਜਿਉਂ ਕਿਰਪਨ ਗੇ ਨਿਰਾਰ ਧਾਮ, ਧਨ ਧਨ ਤੇ ਜਨ ਜਿਹ ਘਟ ਬਸੋ ਹਰ ਨਾਉ। ਨਾਨਕ ਦਾ ਕੇ ਬਲ ਬਲ ਜਾਉ, ਰਹਿ ਤਵਰ ਕਾ ਸ਼ਬਰ ਕਮਾਵਤ। ਮਾਨੇ ਪ੍ਰੀਤ ਮੁਖੋਂ ਗੰਢ ਲਾਵਤ, ਜਾਨਨ ਹਾਰ ਪ੍ਰਭ ਪ੍ਰਵੀਨ। ਬਾਹਰ ਭੇਖ ਨਾ ਗਾਹੂ ਭੀਨ, ਪ੍ਰਭ ਦੇਸੇ ਆਵ ਨਾ ਕਰੇ ਆਵਤ। ਜਾਵਤ ਜਨਮਾ ਮਰੈ, ਜਿਸਕੇ ਅੰਦਰ ਬਸੇ ਨਿਰੰਕਾਰ। ਜਿਸਕੀ ਸੀਖ ਤਰਾਇ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ। ਨਾਨਕ ਉਨਜਨ ਚਰਨ ਪਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ। ਆਪਣਾ ਕੀਆ ਆਪੇ ਮਾਨੈ, ਆਪੇ ਆਪ ਆਪ ਕਰਤਨ ਬੇਰਾ। ਕਿਸੇ ਦੂਰ ਜਨਾਬ ਕਿਸੇ ਬੁਝਾਵਤ ਨੇਰਾ, ਉਪਾਵ ਸਿਆਨਮ ਸਗਲ ਤੇ ਰਹਿਤ। ਸਭ ਕਾ ਜਾਣੇ ਆਤਮ ਕੀ ਰਹਿਤ, ਜਿਸ ਭਾਵ ਸਿਲਾਈ ਲੜਦਾਏ। ਥਾਨ ਨਿਰੰਦਰ ਰਿਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ। ਨਿਮਕ ਨਿਮਕ ਜਪ ਨਾਨ ਕਰੀ ਸਲੋਕ, ਕਾਮ ਕ੍ਰੋਧ ਲੋਭ ਮੋਹ ਬਿਨ ਸਜਾਏ ਅਹੰ ਮੇਵ। ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਗੋਰਖ ਮਨ ਮਾਹੇ। ਜੇ ਪ੍ਰਸਾਦ ਸੁਗੰਧ ਧਲਾਵੇ, ਤਿਸ ਕੋ ਸਿਮਰਤ ਪਰਮੰਗਤ ਪਾਵੇ। ਜੇ ਪ੍ਰਸਾਦ ਬਸੇ ਸੁਖ ਮੰਦਰ, ਤਸੇ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤੇ ਸਰਸਨਾ। ਜੇ ਪ੍ਰਸਾਦ ਰਾਂਗ ਰਸ ਭੋਗ,
ਨਾਨਕ ਸਦਾ ਧਿਆਈਐ ਤਿਆ ਮਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਢਾਵੇ ਇਸੇ ਤਿਆ ਕਤਬ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨਾਟ ਵੈਰ ਤਾਕਾ ਜਸ ਗਾ ਬੀਜੈ ਜੇ ਪ੍ਰਸਾਦ ਤੂੰ ਸਭ ਕਹੋ ਮਾਨੇ ਮੁਕਤਾ ਕੋ ਜਸ ਰਸਨ ਬਖਾਨੇ ਜੇ ਪ੍ਰਸਾਦ ਤੇਰੋ ਰਹਿਤਾ ਧਰਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗੇ ਮਾਨ ਪਾਵੇ ਨਾਨਕ ਪਾਤ ਸੇਤੀ ਕਰ ਜਾਵੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਬਲਾਵਤ ਸਰਾਮ ਸਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਥਾਕੇ ਜੇ ਪ੍ਰਸਾਦ ਜੁਗੋ ਨਾ ਬਹੁਛੇ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਹੈ ਜੇ ਪ੍ਰਸਾਦ ਆ ਭੁੱਖਨ ਪਹਿਰੀਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਗਪੁਰ ਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਊਠਤ ਬੈਠ ਸਾ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖਾ ਈਹਾ ਊਹਾਂ ਨਾਨਕ ਤੇਰੇ ਰੱਖਾ ਹੈ ਜੇ ਪ੍ਰਸਾਦ ਕਰੇ ਪੁਨ ਬਹੁ ਦਾਨ ਮਨਾਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੁਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੁਪ੍ਰਭ ਸਿਧ ਸਦਾ ਦਿਨ ਰਾਤ ਸੁਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪੁੱਤ ਹੈ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਵੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਰ ਸਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੈ ਐਸਾ ਪ੍ਰਭ ਤਿਆਗ ਅਵਰਕਤ ਲਾਗੂ ਗੁਰਪ੍ਰਸਾਦ ਨਾਨਕ ਮਨ ਜਗ ਹੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇ ਸਾਜ ਰੇ ਮਨ ਮੇਰੇ ਤੂੰ ਤਾ ਸਿਵਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪਾਇਆ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਊਤਮ ਹੋਏ ਸਰਬਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਸ਼ੂ ਨਾ ਕਿਨੂੰ ਲਿਆ ਜਿਤ ਜਿਤ ਲਾਭੋ ਤਿਤ ਲਗੇ ਹਰਨਾਥ ਨਾਨਕ ਇਨਕਾ ਕਸ਼ੂ ਨਾ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੁਮੁਕਤਾ ਹੋਏ ਸੁਰਮੀਤਾ ਨਾਨਕ ਬਿਨ ਮੰਤਾ ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਊਜਲ ਹੋਤ ਸਾਧ ਸੰਗ ਮਾਲ ਸਗਰੀ ਖੋਤ ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੁਗਿਆਨ ਸਾਧਕ ਸੰਗ ਪੁੱਜੇ ਪ੍ਰਭ ਨੇਰਾ ਸਾਧ ਸੰਗ ਸਬੋਤ ਨਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਪੁਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪੁਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ ਸਾਧਕ ਹੈ ਸੰਗ ਅਗੋਚਰ ਮਿਲਾ ਸਾਧਕ ਸੰਗ ਸਦਾ ਪ੍ਰਫੁਲਾ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਦੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਖਤਮ ਹੁੰਤਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧਕ ਸੰਗ ਮਾਇਆ ਦੇ ਬਿਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਨ ਸਾ ਮੀਤ ਸਾਧੂ ਕਹਿ ਸੰਗ ਮਹਾਪੁਨੀਤ ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬਿੰਗਾ ਪੈਰ ਸਾਧਕ ਸੰਗ ਨਾ ਹੀ ਕਬੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਘ ਨਾ ਹੀ ਹਾਂ ਤਾਪ ਸਾਧਕ ਸੰਘ ਤਜੇ ਸਭ ਆਪ ਆਪੇ ਜਾਣੇ ਸਾਧ ਬਿਠਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧਕ ਸੰਘ ਨਾ ਕਬਹੂੰ ਧਾਵੈ ਸਾਧਕ ਸੰਘ ਸਦਾ ਸੁਖ ਪਾਵੈ ਸਾਧ ਸੰਘ ਬਸ ਅਗੋਚਰ ਲਾਇ ਸਾਧੂ ਕਹਿ ਸੰਘ ਆਚਾਰ ਸਾਹੇ ਸਾਧਕ ਸੰਘ ਬਸੇ ਧਨ ਉੱਚੈ ਸਾਧੂ ਕਹਿ ਸੰਘ ਮਹਿਲ ਪਹੁੰਚੈ ਸਾਧਕ ਸੰਘ ਦ੍ਰਿੜੈ ਸਭ ਧਰਮ ਸਾਧਕ ਸੰਘ ਕੇਵਲ ਪਾਰ ਬ੍ਰਹਮ ਸਾਧਕ ਸੰਘ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧਕ ਸੰਘ ਸਭ ਕੁਲ ਉਧਾਰੈ ਸਾਧ ਸੰਘ ਸਾਜਨ ਮੀਤ ਕੁਟਮ ਨਿਸਤਾਰੈ ਸਾਧੂ ਕਹਿ ਸੰਘ ਸੋ ਧਨ ਪਾਵੈ ਜਿਸ ਧੰਤੇ ਸਭ ਗੋਬਰ ਸਾਵੈ ਸਾਧ ਸੰਘ ਧਰਮ ਰਾਏ ਕਰੇ ਸੇਵਾ ਸਾਧਕ ਸੰਘ ਸੋਭਾ ਸੁਰ ਦੇਵਾ ਸਾਧੂ ਕਹਿ ਸੰਘ ਪਾਪ ਪਲਾਇਨ ਸਾਧ ਸੰਘ ਅੰਮ੍ਰਿਤ ਗੁਣ ਗਾਇਨ ਸਾਧਕ ਸੰਘ ਸਰਬ ਥਾਨ ਗਮ ਨਾਨਕ ਸਾਧਕ ਸੰਘ ਸਫਲ ਜਨਮ ਸਾਧਕ ਸੰਘ ਨਹੀਂ ਕਸ਼ਗਾਲ ਦਰਸ਼ਨ ਭੇਟ ਹੋਤ ਨਿਹਾਲ ਸਾਧਕ ਸੰਘ ਕਲੁਕਤ ਹਰਾਇ ਸਾਧਕ ਸੰਘ ਨਰਕ ਪਰ ਹਰੈ ਸਾਧਕ ਸੰਘ ਈਹਾਂ ਊਹਾਂ ਸੁਹੇਲਾ ਸਾਧ ਸੰਘ ਬਿਛਰਤ ਮੇਲਾ
ਜੋ ਇੱਛਾ ਹੈ ਸੋਈ ਫਲ ਪਾਵੈ, ਸਾਧਕ ਸਿੰਘਨਾ ਬਿਰਥਾ ਜਾਵੇ, ਭਾਰ ਬ੍ਰਹਮ ਸਾਧਰਤ ਬਸੇ, ਨਾਨਕ ਉਦਰੈ ਸਾਧ ਸੁੰਦ ਰਸੈ। ਸਾਧਕ ਸਿੰਘ ਸੁਣੋ ਹਰਨਾਮ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸਿੰਘ ਨੇ ਮੰਤੇ ਬਿਸਰੈ, ਸਾਧ ਸੰਗ ਸਰਵਰ ਨਿਸਤਰੈ। ਸਾਧਕ ਸਿੰਘ ਲੱਗੇ ਪਰ ਮੀਠਾ, ਸਾਧੂ ਕਹਿ ਸੰਗਠ ਕਰੀਠਾ, ਸਾਧ ਸੰਗ ਭਇਆ ਗਿਆ ਗਾਰੀ, ਸਾਧ ਸੰਗਤ ਭਈ ਹਮਾਰੀ। ਸਾਧਕ ਸੰਗ ਬਿਟੇ ਸਭ ਰੋਗ, ਨਾਨਕ ਸਾਧ ਬੇਟੇ ਸੰਜੋਗ, ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਬਖਿਆਨ। ਸਾਧਗੀ ਪਾ ਤੇ ਗੁਣ ਤੇ ਦੂਰ, ਸਾਧਗੀ ਪਾ ਰਹੀ ਭਰਪੂਰ, ਸਾਧਗੀ ਸੋਭਾ ਕਾ ਨਾਹੀ ਅੰਤ, ਸਾਧਗੀ ਸੋਭਾ ਸਦਾ ਬੇਅੰਤ। ਸਾਧਗੀ ਸੋਭਾ ਉਚਤੇ ਉੱਚੀ, ਸਾਧਗੀ ਸੋਭਾ ਮੁਛਤੇ ਮੁੱਚੀ, ਸਾਧਗੀ ਸੋਭਾ ਸਾਧ ਬਿਨ ਆਈ, ਨਾਨਕ ਸਾਧ ਬਿਨਾ ਭੇਦ ਨਾ ਭਾਈ ਸਲੋਕ। ਮਨ ਸਾਚਾ ਮੁਖ ਸਾਚਾ ਸੋਹੇ, ਅਬਰ ਨਾ ਪੇਖਾ ਏਕ ਸਬਿਨ ਕੋਹੇ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕਹਿ ਦੁਸ਼ਮਾਨ, ਜੈਸੇ ਰਾਜ ਰੰਗੂ ਲਾਗੇ ਤੁਲ ਪਵਾਨ। ਬ੍ਰਹਮ ਗਿਆਨੀ ਕਹਿ ਧੀਰ।

ബ്രഹ്മജ്ഞാനിക മെത്തർ സദർസമാൻ ബ്രഹ്മജ്ഞാനികനായ ബ്രഹ്മാൻ ബ്രഹ്മജ്ഞാനി ഊഷി ഉച്ചാമനപ്പന സപ്തനിശ്ച ബ്രഹ്മജ്ഞാനി സേജൻ പയനാൻ ജനപ്രഭയാപകരേ ബ്രഹ്മജ്ഞാനി സകൽ കിരീനാത്മരസ ബ്രഹ്മജ്ഞാനി ചീന ബ്രഹ്മജ്ഞാനികി സ്വപരമായ ബ്രഹ്മജ്ഞാനി തേ കാശപുരാനാപയ ബ്രഹ്മജ്ഞാനി സദാ സംദർശി ബ്രഹ്മജ്ഞാനികി ദൃഷ്ടമൃതർശി ബ്രഹ്മജ്ഞാനി ബന്ധം തേ മുക്ത ബ്രഹ്മജ്ഞാനികി നിർമ്മലജുക്ത ബ്രഹ്മജ്ഞാനിക പൂജൻ ഗ്യാനാൻ ബ്രഹ്മജ്ഞാനിക ബ്രഹ്മത്യാൻ ബ്രഹ്മജ്ഞാനി ഏകോപ്രയാസൻ ബ്രഹ്മജ്ഞാനിക നൈബനാസ് ബ്രഹ്മജ്ഞാനിക ഗരിബി സ്വാഹ ബ്രഹ്മജ്ഞാനി പർവകാരുമാഹ ബ്രഹ്മജ്ഞാനിക നായിത്തന്താ ബ്രഹ്മജ്ഞാനിയതാ ബ്രഹ്മജ്ഞാനിക വേസ്വഫല ബ്രഹ്മജ്ഞാനി സ്വഫല ബ്രഹ്മജ്ഞാനി സംഗ സകൽ ഉദാഹരണാൻ ബ്രഹ്മജ്ഞാനി ജപ സകൽ സംസാര ബ്രഹ്മജ്ഞാനിക ഏകാരംഗ് ബ്രഹ്മജ്ഞാനിക ബസ പ്രഭസംഗ് ബ്രഹ്മജ്ഞാനിക നാമ ആധാർ ബ്രഹ്മജ്ഞാനിക നാം പ്രഭാർ ബ്രഹ്മജ്ഞാനി സദാ സത് ജാഗത് ബ്രഹ്മജ്ഞാനി അഹംബത്യാഗത് ബ്രഹ്മജ്ഞാനിക മന പരമാനന്ദ ബ്രഹ്മജ്ഞാനിക കർസദ അനന്ത് ബ്രഹ്മജ്ഞാനി സുഖ സഹജ നിവാസ നാനു ബ്രഹ്മജ്ഞാനിക നഹി വിനാശ ബ്രഹ്മജ്ഞാനി ബ്രഹ്മക ബേത ബ്രഹ്മജ്ഞാനി ഏക സംഹേത ബ്രഹ്മജ്ഞാനിക വേശന്ത് ബ്രഹ്മജ്ഞാനിക നിർമ്മല മന്ദ് ബ്രഹ്മജ്ഞാനി സ്കര പ്രഭ ആ ബ്രഹ്മജ്ഞാനിക ബട പ്രതാപ് ബ്രഹ്മജ്ഞാനിക ദർശപട ഭാഗി ഭാഗ്യേ ബ്രഹ്മജ്ഞാനിക ബൽബല ജായ ബ്രഹ്മജ്ഞാനിക ഖോജമേശ്വർ നാൻ ബ്രഹ്മജ്ഞാനിയ പരമേശ്വർ ബ്രഹ്മജ്ഞാനിക കീമത നാഹ ബ്രഹ്മജ്ഞാനിക സകലമന മാഹ ബ്രഹ്മജ്ഞാനിക കൗൺ ജാനേ ഭേദ ബ്രഹ്മജ്ഞാനിക സദാ അദേശ ബ്രഹ്മജ്ഞാനിക കഥയാന ജായ അദാഖിയർ ബ്രഹ്മജ്ഞാനി സർവകാഠാകുർ ബ്രഹ്മജ്ഞാനി കിമിത് കൗന മുഖാന ബ്രഹ്മജ്ഞാനിക ഗാത ബ്രഹ്മജ്ഞാനി ജാന ബ്രഹ്മജ്ഞാനിക അന്തന ബാർ നാൻ ബ്രഹ്മജ്ഞാനിക സദാ നമസ്കാർ ബ്രഹ്മജ്ഞാനി സബ് സൃഷ്ടിക കർത്ത ബ്രഹ്മജ്ഞാനി സത് ജീവനൈമർത്ത ബ്രഹ്മജ്ഞാനി മുഖത്ത് ജുഗത് ജീകാ ദാത ബ്രഹ്മജ്ഞാനി പൂർണ്ണപുർഖ വിദാത ബ്രഹ്മജ്ഞാനി അനാഥ കാനാഥ് ബ്രഹ്മജ്ഞാനിക സബ് പ്രഹാഥ ബ്രഹ്മജ്ഞാനിക സകല അകാർ ബ്രഹ്മജ്ഞാനി ആബ്രംകാർ ബ്രഹ്മജ്ഞാനിക സ്വഭാ ബ്രഹ്മജ്ഞാനി ബനിനാൻ ബ്രഹ്മജ്ഞാനി സർവകാതനി സലോക് ഒരു താരായ ജോ അന്തർനാമ സർമ്മ പേഖ ഭഗവാൻ നിമുഖ നിമുഖ ഠാകുർ നമസ്കാര നാനകോ അപർസ സകൽ നിസ്താരായ അഷ്ടപതി മിഥ്യാ നാഹി രസന പർസ മന്മേ പ്രീത് നിരഞ്ജൻ ദർശ പാർത്ഥല രൂപന പേഖ നേത്ര സാധകി ടഹല സന്ത സംഹേത കർണ സുനേ ഗാഹു കിനന്ദ സപ്തേ ജാനേ ആപസ്കോ മന്ദ ഗുരുപ്രസാദ് ഭിഖ്യാപുരഹര മൻ കി വാസന മന്ത്തെ ടര ഇന്ദ്രിജിത പഞ്ച് ദോഹത്തെ രഹത നാൻ കൂട് മതേകോ ഏസ അപർസ വൈഷ്ണോ സോജ സുപ്ര സുപ്രസന്ന വിഷം കി മായാതെ വയ ഭിന്ന കർമ്മകർത്തോ വലഹ കർമ്മ ദസ് വൈഷ്ണോ ക നിർമ്മൽ ധർമ്മ കൗഫല കീശാന ബാച കേവൽ ഭഗത് കീർത്തൻ സംഗരാച മന്ത്രനന്തര സിമരൻ ഗോപാല സബൂപ്ര ഹോത് കൃപാർ ആപ് ദൃഢവരെ നാമ ജപാവേ നാനുക വൈഷ്ണോ പരമഗത പാവേ ഭഗവതി ഭഗവന്ത് ഭഗത് കാരംഗ് സകൽ ത്യാഗ ദുഷ്ടക സംഗ മന്ത്രേ ബിൻസ സകല പരമകാല പൂജ സകല പാർ ബ്രഹ്മ സാസംഗ് പാപാമല ഹോവേ തസ് ഭഗവതി ഗീമാ ഉത്തമ ഹോവേ ഭഗവന്ത് കിട്ടാൽ കരായ നത് നീത് മന്ത്രൻ അർബായ ഭിഷൻ പ്രീത് ഹർഗേ ചരൻ ഹൃദയ ബസാവേ നാനുക ഏസ ഭഗവതി ഭഗവന്ത് ഗോപാവേ സോ പണ്ഡിത് ജോ മന പ്രബുദ്ധ രാമ നാമ തമ ശുദ്ധ രാമ നാം സാരസ് പീവസ് പണ്ഡിത് കെ ഉപദേ ജഗ ജീവ വർഗീ കഥ ഹൃദയ സാവേ സോ പണ്ഡിത് ഫിര ജോ ന ആവേ ഭേദ പ്രാണ സിമൃത ഭുജ മൂല സുഖം മെ ജാനേ അസൂല ചോവർണ കോ ദേ ഉപദേശ നാനു പണ്ഡിത് കോ സദാ ആദേശ ബീജമന്ത്ര സർവ കോ ജ്ഞാന ചോവർണ മെ ജപേ കൗ നാം ജോ ജോ ജപേ തിസ്കി ഗത് ഹോയ സാ സംഗ പാവേ ജന കോയ കർ കൃപാന്തര ഉരതാരേ പാസ പ്രേത മുഗ്ധ പാത്ര കോ താര സർവരോഗ ഔഖദ നാം കല്യാണ രു മംഗള ഗുണ ഗാം കാഹു ജുഗ്ധ കിതന പായ ധർമ്മ നാന തസ്മല ജസ ലഖ്യാ തുർ കർമ്മ ജസ്കേ മൻ പാര ബ്രഹ്മ കാ നിവാസ ജസ്കാ നാം സത് രാമ ദാസ ആത്മ രാം ദശ നദ്രി ആയാ ദാദ സന്തൻ പായ ധന പായ സദാ നികട നികട ജാൻ സുദാ ദർഗേ പ്രമാൻ അപനെ ദാസ ഗവാ കൃപാ കര തസ് ദാസ സബ് സൂചി പര സകൽ സംഗ ആത്മോ ദാസ ഐസി ജുഗത് നാനക രാമദാസ് പ്രഭുകി ആഗ്യ ആത്മഹേതാവ ജീവൻ മുക്ത സൗകഹാവ തൈസ ഹർഗ തൈസ സോഗ സദാ അനന്ത നഹി വിയോഗ തൈസ സ്വർണ തൈസ സുമാട്ടി തൈസ മൃത തൈസി ഭിഖാട്ടി തൈസ മാൻ തൈസ ബിമാൻ തൈസ രംഗ തൈസ രാജാൻ ജോ വർത്തായ സായി ജുഗത് നാനകോ പുർക്കയ്യ ജീവൻ മുക്ത
ਪਾਰ ਬ੍ਰਹਮ ਕੇ ਸਗਲੇ ਠਾਉ ਜੇ ਜਿਤ ਕਰ ਰਾਖੇ ਤੈਸਾ ਤਿਨ ਨਾਉ ਆਪੇ ਕਰਨ ਕਰਾਵਨ ਜੋ ਪ੍ਰਭਾਵੇ ਸੁਫਨ ਹੋਗ ਪਸੁਰਿਆ ਪੇ ਆਨੰਦ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਤੇ ਤੈਸਾ ਪ੍ਰਕਾਸ ਪਾਰ ਬ੍ਰਹਮ ਕਰਤਾ ਬਿਨਾ ਸਦਾ ਸਦਾ ਸਦਾ ਦਯਾਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤ ਕਰੇ ਅਨੇਕ ਜਨ ਅੰਤਨਾ ਪਾਰਾ ਬਾਰ ਨਾਨਕ ਰਚਨਾ ਪ੍ਰਭ ਰਚੀ ਬਾਹਵਿਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਵੇਦ ਗਏ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਬਕਾ ਵਿਚਾਰੇ ਕਈ ਕੋਟ ਨਫਤਨ ਨਾਮ ਤੇ ਆਵੇ ਨਾਨਕ ਕਰਤੇ ਕੰਤ ਨਾ ਪਾਵੇ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗਾ ਤਮਨੇ ਕੋਰ ਕਈ ਕੋਟ ਪਰ ਤਰਬ ਕੋ ਹਿਰੇ ਕਈ ਕੋਟ ਕਰ ਕਈ ਕੋਟ ਪਰ ਦੁੱਖ ਨਾ ਕਰੇ ਕਈ ਕੋਟ ਮਾਇਆ ਸਰਬ ਮਾਹੇ ਕਈ ਕੋਟ ਪ੍ਰਤਵੇ ਪ੍ਰਦੇਸ ਪਰਮਾਹੇ ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਬ ਉਪਾਏ ਕਈ ਕੋਟ ਪਾਥਰ ਬਿਰਖ ਨਿਭ ਜਾਏ ਕਈ ਕੋਟ ਪਵਨ ਪਾਣੀ ਵੈ ਸੰਦਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨ ਇੰਦਰ ਸੇਰ ਸ਼ਤਰ ਸਗਲ ਸਮੱਗਰੀ ਆਪਣਾ ਸੂ ਧਾਰੇ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਕਈ ਕੋਟ ਰਾਜ ਸਤਾਮ ਸਤ ਕਈ ਕੋਟ ਕਈ ਕੋਟ ਵੇਦ ਬ੍ਰਾਨ ਸਿਮਰ ਤਰਸਾਸਤ ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜਨ ਕਈ ਕੋਟ ਕੀ ਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖੇ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਪ੍ਰੇਤ ਸੁਕਨ ਮਿਰਗਾਚ ਸਭ ਤੇ ਨੇਰਾਏ ਸਭ ਹੂੰ ਤੇ ਦੂਰ ਨਾਨਕ ਆਪ ਅਲਪ ਤਰਿਆ ਭਰਪੂਰ ਕਈ ਕੋਟ ਪਾਤ ਆਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਹੁ ਜੋਨੀ ਫਿਰੇ ਕਈ ਕੋਟ ਬੈਠਤੀ ਖਾਏ ਕਈ ਕੋਟ ਘਾਲੇ ਥਕ ਪਾਹੇ ਕਈ ਕੋਟ ਕੀ ਹੈ ਧਰਮੰਦ ਕਈ ਕੋਟ ਮਾਇਆ ਮੈਂ ਚਿੰਤ ਜਹ ਜਹ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹਾਥੇ ਕਈ ਕੋਟ ਭਏ ਬੈ ਰਾਗੀ ਰਾਮ ਨਾਮ ਸੰਗਤ ਨਿਵ ਲਾਗੀ ਕਈ ਕੋਟ ਪ੍ਰਭ ਕੋ ਖੋ ਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨਕੋ ਮਿਲਿਓ ਪ੍ਰਭ ਵਿਨਾਸ਼ ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਤਿਨ ਲਗ ਰੰਗ ਜਿਨਕੋ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਇਆ ਅਵਤਾਰ ਕਈ ਜੁਗਤ ਕਿੰਨੋ ਵਿਸਥਾਰ ਕਈ ਵਾਰ ਬਸਰਿਓ ਬਾਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕਿੰਨੇ ਬਹੁ ਭਾਂਤ ਪ੍ਰਭ ਤੇ ਪ੍ਰਭ ਮਾਹੇ ਸਮਾਥ ਤਾ ਕਾਂਤ ਨਾ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਬੀਵੇ ਅਮਰ ਭਏ ਸਾ ਸਾਦੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮਰਾ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾ ਸਾ ਸੰਭਾਰੇ ਨਾਨਕੋਏ ਪਰਮੇਸ਼ੁਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਜਲ ਥਲ ਮਹੀ ਅਲਸੋਏ ਅਸ਼ਟਪਦੀ ਕਰਨ ਕਰਾਮਨ ਕਰਨੇ ਜੋਗ ਜੋ ਤਿਸ ਭਾਵੇ ਸੋਈ ਹੋ ਗਨਮੈ ਥਾਪ ਥਾਪਨ ਹਾਰਾ ਅੰਧਨੇ ਕਿਛ ਪਾਰਾ ਬਾਰਾ ਹੁਕਮੇ ਤਾਰਾ ਤਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖਿਆ ਆਪਣੀ ਵਡਿਆਈ ਨਾਨਕ ਸਮੈ ਰਿਆ ਸਮਾਈ ਪ੍ਰਭਾਵੈ ਮਾਨੁਗਤ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵੇ ਪ੍ਰਭਾਵੇ ਬਿਨ ਸਾਸ ਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਖ ਹੈ ਪ੍ਰਭਾਵੇ ਤਾਂ ਪਤ ਧਾਰੇ ਆਪ ਕਰੇ ਆਪਨ ਵਿਚਾਰੇ ਦੁਆ ਸਰਿਆ ਕਾਵ ਸਵਾਮੀ ਖੇਲੇ ਬਿਕਸੇ ਅੰਤਰ ਜਾਮੀ ਜੋ ਭਾਵੇ ਸੋ ਗਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾ ਆਵੇ ਕਹੋ ਮਾਨੁਗ ਤੇ ਕਿਆ ਹੋਏ ਆਵੈ ਜੋ ਤਿਸ ਭਾਵੇ ਸੋਈ ਕਰਾਵੇ ਇਸ ਕਿਆ ਤੇ ਤਾਂ ਸਭ ਕੁਛ ਲੇ ਜੋ ਤਿਸ ਭਾਵੇ ਸੋਈ ਕਰੇ ਅਨ ਜਾਣਦ ਵਿਖਿਆ ਮੈਂ ਰਚੇ ਜੇ ਜਾਣ ਤੇ ਆਪਣੇ ਆਪ ਬਚੇ ਭਰਮੇ ਫੁੱਲਾ ਦੇ ਦਿਸ ਧਾਵੇ ਨਿਮਕ ਮਾਏ ਚਾਰ ਗੁੰਡ ਫਿਰ ਆਵੈ ਕਰ ਕਿਰਪਾ ਸਭਨੀ ਭਗਤ ਦੇ ਨਾਨਕ ਤੇ ਜੰਨਾ ਮਿਲੇ ਖਿਨ ਮੈਂ ਨੀਚ ਕੀ ਟਿਕਾਓ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਕਾ ਦ੍ਰਿਸ਼ ਕਛੂ ਨਾ ਆਵੈ ਤਿਸ ਤਤਕਾਲ ਦੇ ਤਿਸ ਪ੍ਰਗਟਾਵੈ ਜਾਗੂ ਆਪਣੀ ਕਰੇ ਬਖਸੀਸ ਤਾਕਾ ਲੇਖਾ ਨਾ ਕਰੇ ਜਗਦੀਸ਼ ਜੀਓ ਬਿਨ ਸਭ ਦਿਸਗੀ ਰਾਸ ਘੱਟ ਘੱਟ ਪੂਰਨ ਬ੍ਰਹਮ ਵਰਗਾਸ ਆਪਣੀ ਬਨਤਾ ਬਨਾਈ ਨਾਨਕ ਜੀ ਬੈ ਦੇਖ ਵਡਾਈ ਇਸਕਾ ਬਾਲ ਨਾਹੀ ਸਹਾਦ ਕਰਨ ਕਰਾਮਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੇ ਸੋਈ ਫੁੰਥੀਓ
ਕਬਹੂ ਊਚ ਨੀਚ ਮਹ ਬਸਾ ਕਬੂ ਸੋਖ ਹਰ ਖਰੰਗ ਹਸਾ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਪਿਆਲ ਕਬੂ ਬੇਤਾ ਬ੍ਰਹਮਿਚਾਰ ਨਾਨਕਾ ਮਿਲਾਵਣ ਹਾਰ ਕਬੂ ਨਿਰਦ ਕਰੈ ਬਹੁ ਭਾਤ ਕਬੂ ਸੋਏ ਰਹਿ ਦਿਨ ਰਾਤ ਕਬ ਮਹਾ ਕ੍ਰੋਧ ਵਿਖਰਾਲ ਕਬੂ ਸਰਬ ਕੀ ਹੋ ਦਰਬਾਰ ਕਬੂ ਹੋਏ ਬਹੇ ਬਟ ਰਾਜਾ ਕਬੂ ਵਿਖਾਰੀ ਨਿਜਗਾ ਸਾਜਾ ਕਬਹੂ ਅਬ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ ਜੇ ਪ੍ਰਭ ਰਾਖੈ ਤੇ ਵੀ ਰਹਿ ਗੁਰਪ੍ਰਸਾਦ ਨਾਨਕ ਸਚ ਕਹਾ ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਅੰਧਾਰੀ ਲਾਵੇ ਧਿਆਨ ਕਬੂ ਤੜ ਤੀਰਥ ਸ਼ਨਾਨ ਕਬੂ ਸਸਾਦਿਕ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੇ ਜੋ ਪ੍ਰਭਾਵੈ ਤੇ ਮੈਨ ਚਾਵੇ ਜੋਤ ਸੁਭਾਵੈ ਸੋਈ ਹੋਏ ਨਾਨਕ ਦੂਜਾ ਅਵਰਨਾ ਕੋਏ ਕਬੂ ਸਾ ਸੰਗਤੇ ਪਾਵੈ ਉਸ ਸਥਾਨ ਤੇ ਬਹੁਰ ਨ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਰਹੇ ਵਿਨਾਸ਼ ਮੰਦਰ ਨਾਮ ਰਤੇ ਗਰੰਗ ਸਦਾ ਬਸੇ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਵਿਸਰਾਮ ਨਾਨਕ ਪ੍ਰਭ ਗਏ ਸਤਿਗੁਰਬਾਨ ਸਲੋਕ ਸੁਖੀ ਬਸਾ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਬ ਗਲੇ ਅਸ਼ਟਪਦੀ ਜਿਸਕੇ ਅੰਦਰ ਰਾਜ ਬਿਮਾਨ ਸੋ ਨਰਕ ਪਾਤੀ ਹੋ ਸਮਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਤ ਬਿਸ਼ਟਾ ਕਾ ਜੰਤ ਆਪਸ ਕੋ ਕਰਬੰਧ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ ਧਨ ਭੂਮਗਾ ਜੋ ਕਰੇ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਰ ਬਾਜ ਕਾ ਹਿਰਦਾ ਗਰੀਬੀ ਵਸਾਵੈ ਨਾਨਕ ਈਹਾਂ ਮੁਗਤ ਆ ਗਏ ਸੁਖ ਪਾਵੈ ਧਰਮੰਤੋ ਏ ਕਰ ਗਰਬਾਵੈ ਤ੍ਰੇਨ ਸਮਾਨ ਕਾ ਸੰਗ ਨਾ ਜਾਵੈ ਬਹੁ ਲਸ਼ਕਰ ਮਾਨ ਖੁਪਰ ਕਰੇ ਆਸ ਪਲ ਭੀਤਰ ਤੱਕ ਹੋਏ ਬਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਨਵੇਂ ਹੋਇਆ ਜਾਇ ਸੰਬੰਧ ਕਿਸੇ ਨਾ ਪਤੇ ਆਪ ਅਹੰਕਾਰੀ ਧਰਮ ਰਾਜ ਤੁਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿੜੇ ਭਮਾਨ ਸੋਜਨ ਨਾਨਕ ਦਰਗੇ ਪਰਮਾਨ ਕੋਟ ਕਰਮ ਕਰੈ ਹੁਣ ਧਾਰੇ ਸਰਮ ਪਾਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਗ ਸਵਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਬੈ ਹਰ ਦਰਗੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਸੇ ਭਲਾਈ ਨਿਕਟ ਨ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੁ ਨਾਨਕ ਤਾਂ ਕਿ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਸੁਖ ਨਾਹੀ ਕੋਏ

ਆਰ ਅਸ਼ਟਪਦੀ ਸੰਦਗੈ ਦੁਖ ਨਿਆਰ ਜਾ ਘਟਾਇਆ ਸੰਦਗੈ ਦੁਖਨ ਜਮਤੇ ਨਹੀਂ ਛੁਟਾਇਆ ਸੰਦਗੈ ਦੁਖਨ ਸੁਖ ਸਬਜਾਏ ਸੰਦਗੈ ਦੁਖਨ ਨਰਕ ਮੈਂ ਪਾਏ ਸੰਦਗੈ ਦੁਖਨ ਮਤੋਏ ਬਲੀਨ ਸੰਦਗੈ ਦੁਖਨ ਸੋਭਾ ਤੇ ਹੀਨ ਸੰਦਗੈ ਹੱਥ ਕੋ ਰੱਖੇ ਨਾ ਕੋਏ ਸੰਦਗੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਦਗੈ ਦੁਖਨ ਤੇ ਮੁਖ ਭਵੈ ਸੰਤਨ ਗੈ ਦੁਖਨ ਕਾਗ ਜੋ ਲਵੈ ਸੰਤਨ ਗੈ ਦੁਖਨ ਸਰਬ ਜੋਨ ਪਾਏ ਸੰਦਗੈ ਦੁਖਨ ਤ੍ਰਿਗੰਧ ਜੋਨ ਕਿਰਮਾਏ ਸੰਤਨ ਗੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਦਗੈ ਦੁਖਨ ਸਭ ਗੋਸ਼ਲਾਏ ਸੰਦਗੈ ਦੁਖਨ ਤੇ ਸਭ ਜਾਏ ਸੰਦਗੈ ਦੁਖਨ ਨੀਚ ਨੀਚ ਆਏ ਸੰਤ ਦੁਖੀ ਗਾਥਾਂ ਕੋ ਨਾਹੇ ਨਾਨਕ ਸੰਤ ਭਾਵੇ ਤਾਂ ਓਏ ਵੀ ਗਤ ਪਾਹੇ ਸੰਦਗਾ ਨਿੰਦਕ ਮਹਾ ਤਤਾਈ ਸੰਦਗਾ ਨਿੰਦਕ ਖਿੰਡਖੰਨਾ ਪਾਈ ਸੰਦਗਾ ਨਿੰਦਕ ਮਹਾ ਤਿਆਰਾ ਸੰਦਗਾ ਨਿੰਦਕ ਪਰਮੇਸ਼ਰ ਮਾਰਾ ਸੰਦਗਾ ਨਿੰਦਕ ਰਾਜ ਤੇਹੀਨ ਸੰਦਗਾ ਨਿੰਦਕ ਦੁਖੀਆ ਅਰਧੀਨ ਸੰਦਗਾ ਨਿੰਦਕ ਹੋ ਸਰਬ ਰੋਗ ਸੰਦਗਾ ਨਿੰਦਕ ਹੋ ਸਦਾ ਵਿਯੋਗ ਸੰਦਗ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ ਸੰਦਗਾ ਦੁਖੀ ਸਦਾ ਅਪਵਿੱਤ ਸੰਦਗਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਦਗੇ ਦੁਖੀ ਕੋ ਡਾਲ ਲਾਗੇ ਸੰਦਗੇ ਦੁਖੀ ਸਭ ਤਿਆਗ ਸੰਦਗਾ ਦੁਖੀ ਮਾਂ ਅਹੰਕਾਰੀ ਸੰਦਗਾ ਦੁਖੀ ਸਦਾ ਬੇਕਾਰੀ ਸੰਦਗਾ ਦੁਖੀ ਜਨਮੈ ਮਰੈ ਸੰਦਗੀ ਦੁਖ ਨਾ ਸੁਖ ਤੇ ਟਰਾਏ ਸੰਦਗੇ ਦੁਖੀ ਕੋ ਨਾਹੀ ਠਾਉ ਨਾਨਕ ਸੰਭਾਵੇ ਤਾਂ ਲਏ ਮਿਲਾਏ ਸੰਦਗਾ ਦੁਖੀ ਦਬੀਤੇ ਟੁੱਟਾ ਸੰਦਗਾ ਦੁਖੀ ਕਿਤੇ ਕਾਜ ਨਾ ਪਹੁੰਚਾਏ ਸੰਦਗੇ ਦੁਖੀ ਉਦਿਆਨ ਭਰਵਾਈਏ ਸੰਦਗਾ ਦੁਖੀ ਉਜੜ ਪਾਈਏ ਸੰਦਗਾ ਦੁਖੀ ਅੰਦਰ ਤੇ ਥੋਥਾ ਸਾਸ ਬਿਨਾਂ ਮ੍ਰਿਤਕ ਕੀ ਲੋਥਾ ਸੰਦਗੇ ਦੁਖੀ ਕੀ ਜੜ ਕਿਛ ਨਾਹੇ ਆਪਣ ਵੀ ਜਾਪੇ ਹੀ ਖਾਹੇ ਸੰਦਗੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਭਾਵੇ ਤਾਂ ਲਏ ਉਭਾਰ ਸੰਦਗਾ ਦੁਖੀ ਇਉਂ ਵਿਲ ਲਾਏ ਜਲ ਵੀ ਹੁਣ ਮਛਲੀ ਤੜ ਫੜਾਏ ਸੰਦਗਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵਕ ਇੰਦ ਨਹੀਂ ਧਰਾਪੈ ਸੰਦਗਾ ਦੁਖੀ ਛੁੱਟ ਅਕੇਲਾ ਜੋ ਬੁਆੜ ਤਿਲਖੇਤ ਮਾਏ ਦੁਹੇਲਾ ਸੰਦਗਾ ਦੁਖੀ ਧਰਮ ਤੇ ਰਹਿ ਸੰਦਗਾ ਦੁਖੀ ਸਦ ਮਿਥਿਆ ਕਹਿਤ ਕਿਰਤ ਨੰਦਕਾ ਧੁਰੀ ਪਿਆ ਨਾਨਕ ਜੋਤ ਸੁਭਾਵੇ ਸੋਈ ਥਿਆ ਸੰਦਗਾ ਦੁਖੀ ਬਿਗੜ ਪੋਏ ਜਾਏ ਸੰਦਗੇ ਦੁਖੀ ਕੋ ਦਰਗਹਿ ਮਿਲੈ ਸਜਾਏ ਸੰਦਗਾ ਦੁਖੀ ਸਦਾ ਸਹਿਕਾਈਏ ਸੰਦਗਾ ਦੁਖੀ ਨਾ ਮਰੇ ਨਾ ਜੀ ਬਾਈਏ ਸੰਦਗੇ ਦੁਖੀ ਕੀ ਪੁਜਨਾ ਆਸਾ ਸੰਦਗਾ ਦੁਖੀ ਉੱਠ ਚਲੇ ਨਿਰਾਸਾ ਸੰਦਗਾ ਦੁਖ ਨਾ ਤ੍ਰਿਸ਼ਟਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਗਰਤਨਾ ਮਿੱਟ

ਆਗਾ ਕੋਏ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਦਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਬੇਠਾ ਗੁਰੂ ਕਾ ਰੰਗ ਸਾਧ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਠੇ ਭਾਵ ਜਪੀਆ ਹਰ ਬਿੰਦ ਕਰ ਹਰ ਕਰਮ ਸਰਮਨ ਹਰ ਕਥਾ ਹਰ ਦਰਗੇ ਨਾਨ ਊ ਜਲ ਮੱਥਾ ਬੜਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਧਰਮੰਤ ਗਨੀ ਸੰਸਾਰ ਮੰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨਾ ਹਉ ਤੇ ਸੁਖੀ ਏਕੋ ਏਕ ਏਕ ਪਛਾਣੈ ਇਹ ਤੁਧ ਕੀ ਉਹ ਸੋਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪ ਨੇ ਆਪ ਸੁਝੈ ਤਿਸ ਕੀ ਜਾਨੋ ਦਰਸ਼ਨਾ ਬੁਝੈ ਸਾਹ ਸੰਘ ਹਰ ਹਰ ਜਸ ਗੈਤ ਸਰਵਰੂਪ ਤੇ ਹਰਜਨ ਰਹਿਤ ਅੰਜਨ ਕੀਰਤਨ ਕੇਵਲ ਵਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਏਕ ਉਪਰਸ ਜਨ ਕੀ ਆਸਾ ਤਿਸ ਕੀ ਕੱਟੀ ਹੈ ਜਮ ਕੀ ਫਾਸਾ ਪਾਰ ਬ੍ਰੰਗੀ ਜਿਸ ਮਨ ਭੂਖ ਨਾਨਕ ਤਿਸੇ ਨਾ ਲਾਗੇ ਦੁਖ ਜਿਸ ਕੋ ਹਰ ਪ੍ਰਭ ਮਾਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਬਿਨਾ ਕਿਰਪਾ ਕਰੇ ਸੋ ਸੇਵਕ ਕੋ ਕਿਸ ਤੇ ਡਰਾਏ ਜੈਸਾ ਸਾ ਤੈਸਾ ਦ੍ਰਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਸਾ ਬੁਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਤੂਲ ਨਾ ਕਿ ਜਨਮੇ ਨਾ ਕਿਛ ਮਰੇ ਆਪਨ ਚਲ ਤੇ ਆਪ ਹੀ ਕਰਾ ਆਵਨ ਜਾਮ ਦ੍ਰਿਸ਼ਟ ਆਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਾਜ ਥਾਪ ਉਥਾਪ ਅਵਿਨਾਸ਼ੀ ਨਾਹੀਂ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਅਪੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਧ ਸਗਲ ਸੰਸਾਰ ਉਤਰੇ ਧਰਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਖ ਵਿਸਾਰਨ ਆਪੇ ਮੇਲ ਲਏ ਕਿਰਪਾਲ ਗੁਰਕਾ ਸ਼ਬਦ ਜਪਏ ਨਿਹਾਰੁਨ ਕੀ ਸੇਵਾ ਸੋਈ ਲਾਗੈ ਸੁਨੂ ਕਿਰਪਾ ਕਰੇ ਬੜਭਾਗੈ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਨ ਪੁਰਖ ਉਤਮ ਕਰਮਾਨ ਜੋਸ਼ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੇ ਸੋਏ ਕਰਨੇ ਹਰ ਪਛਾਣੇ ਸੋ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸਦੇ ਉਪਜੇ ਤੇ ਸਮਾਏ ਸਮਾਏ ਹੋਏ ਸੁਗਨਦਾਨ ਉਹਨੂੰ ਬਨੇ ਆਏ ਆਪ ਸੁਖ ਆਪ ਦੀਨੋ ਮਾਨ ਨਾਨਕ ਪ੍ਰਭ ਜਨੇ ਕੋ ਜਾਨ ਸਰੋਗ ਸਾਰ

ਰਾਸ਼ਟਰਪਤੀ ਟੂਟੀ ਗੰਢ ਨਹਾਰ ਗੋਪਾਲ ਸਰਬ ਜੀਆਂ ਬਿਪ੍ਰਤ ਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਸਤੇ ਬਿਰਥਾ ਕੋਈ ਨਾਹ ਰੇ ਮਨ ਮੇਰੇ ਸਦਾ ਹਰ ਜਾਪ ਬਿਨਾਸੀ ਪਰ ਬਿਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇਸੋ ਪ੍ਰਾਣੀ ਲੋਚੈ ਕੋਏ ਤਸਮਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਬ ਏਕ ਹਰ ਨਾਮ ਰੂਬਨ ਤੋਏ ਨਾਹੀ ਮੋਹ ਹਾਏ ਪ੍ਰਭ ਕੀ ਸੋ ਜੋ ਪ੍ਰਭ ਕੀ ਜੋਤ ਸਗਲ ਘਾਟ ਸੁਭਾਏ

ਸਾਰ ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋਜਨ ਸਦਾ ਅਰੋਗ ਜੋ ਮੰਦਰ ਗੋ ਥਾਮੇ ਥਮਨ ਤਿਉਂ ਗੁਰ ਕਾ ਸ਼ਬਦ ਮੰਨੇ ਥਮਨ ਜੋ ਪਾ ਖਾਣ ਨਾ ਵਿਛੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰਾ ਜੋ ਅੰਧਕਾਰ ਦੀਪਕ ਵਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾ ਉਦਿਆਨ ਮੇ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿੰਨ ਸੰਦਨ ਕੀ ਬਾਂਛੋ ਧੂਰ ਨਾਨਕ ਅਰ ਲੋਚਾ ਪੂਰ ਮਨ ਮੂਰ ਕਾਹੇ ਬਿਲ ਲਾਈਏ ਪ੍ਰਭ ਲਿਖੇਗਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਵਰ ਤਿਆਗ ਤੂੰ ਤਸੇ ਚਿਤਾਰ ਜੋ ਕੁਛ ਕਰੇ ਸੋਈ ਸੁਖ ਮਾਨ ਭੁੱਲਾ ਕਾਹੇ ਫਿਰੇ ਅਜਾਨ ਕਹੁਣ ਬਸਤਾਈ ਤੇਰਾ ਸੰਗ ਲਪਟਾ ਰਹੇ ਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਜਾ ਪਾਇਆ ਤਾਂ ਜਬ ਮਾਨ ਲਿਓ ਮਨ ਮੋਰ ਰਾਮ ਨਾਮ ਹਿਰਦੈ ਮੈਂ ਤੋਲ ਲਾਦ ਖੇ ਸੰਤੇ ਲਾਦ ਖੇਪ ਸੰਤ ਹੈ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਗਾਏ ਸਭ ਗੋਹੇ ਮੁਕੂਜਲ ਹਰ ਤਿਰਗੇ ਸੋਏ ਇਹ ਵਾਪਾਰ ਬਿਰਲਾ ਵਾਪਾਰੇ ਨਾਨਕ ਧਾਗੇ ਸਦਬਲਹਾਰ ਹੈ ਚਰਨ ਸਾਧ ਗਏ ਧੋਏ ਧੋਏ ਪਿਓਰ ਪ੍ਰਸਾਦ ਗਪਨਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਨਕ ਵਿਘਨ ਦੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤੇਂਦਰ ਆਇਆ ਸਰਬ ਸੁਖ ਨਾਨਕ ਦੇ ਪਾਇਆ ਮਿਰਤਾ ਕੋ ਜੀਵਾਲਣ ਹਰ ਭੁਖੇ ਕੋ ਦੇਵ ਦਾ ਆਧਾਰ ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਬਾਹੇ ਪ੍ਰਭ ਲਿਖੇ ਕਾ ਲਹਿਣਾ ਪਾਹੇ ਸਭ ਕੁਛ ਤਿਸਕਾ ਉਹ ਕਰਨੇ ਜੋ ਤਿਸ ਮਿੰਦੂ ਸਰੂ ਆ ਨਾ ਹੋ ਗਏ ਜਬ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ

ਸਮਾਏ ਜੋ ਹੋਵਾ ਹੋ ਸੋ ਜਾਣੇ ਪ੍ਰਭਨੇ ਕਾ ਹੁਕਮ ਪਛਾਣਾ ਹੈ। ਤਿਸਕੀ ਮਹਿਮਾ ਕੌਣ ਮਖਾਨਾ ਓ ਤਿਸਕਾ ਗੁਣ ਗਏ ਏਕ ਨਾ ਜਾਣੋ ਆਠ ਪੈਰ ਪਰਪਸੇ ਅਸੂਰੇ ਕਹ ਨਾਨਕ ਸੇ ਜਨ ਪੂਰੇ। ਮਨ ਮੇਰੇ ਤਿਨਗੀ ਓਟ ਲੇਹ ਮਨ ਤਨ ਬਰਾ ਤਿੰਨ ਜਨ ਦੇਹੇ ਜਨ ਜਨ ਅਬਰਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੈ ਦਰਸ ਪਾ ਮਿਟਾਵੇ ਅਬਰ ਸਿਆਨਮ ਸਗਲੀ ਛਾਟ ਤਿ ਜਨ ਕੀ ਤੂੰ ਸੇਵਾ ਲਾਗ ਆਵਨ ਜਾਨਾ ਵੀ ਤੇਰਾ ਨਾਨਕ ਤੇ ਜਨ ਕੇ ਪੂਜੋ ਸਤ ਪੈਰਾ ਸਰੂਪ ਸਤਿਪੁਰਖ ਜੇ ਨਾ ਜਾਣੇ ਆ ਸਤਿਗੁਰੂ ਤਿਸਕਾ ਨਾਉ ਤਿਸਕੈ ਸੰਗ ਸਿੱਖ ਉਦਰਾ ਨਾਨਕ ਹਰ ਗੁਣ ਗਾਵ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵੋ ਕੋ ਗੁਰ ਸਦਾ ਦਯਾਲ ਸੇਖੀ ਗੁਰ ਦੁਰਮਤਮਲ ਹਰਾਇ ਗੁਰਬਚਨੀ ਹਰ ਨਾਮ ਚਰੇ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਰ ਤਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰ ਕਾ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਾਰ ਕਾਸ਼ ਨਾ ਜਨਾਵੇ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵਿੱਚ ਸਤਿਗੁਰ ਕੇ ਪਾਤ ਸੇਵਕ ਕੇ ਕਾਰਜ ਰਾ ਸੇਵਾ ਕਰ ਤੋਏ ਨੇ ਕਾਮੀ ਤਿਸਕੋ ਦਰਾਬ ਸੁਆਮੀ ਆਪਣੀ ਕਿਰਪਾ ਸਿਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਨਾ ਸੋ ਸਤਿਗੁਰ ਹਿਰਦੇ ਹਰ ਨਾਮ ਅਨਗਬਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੇ ਜਨ ਜਨਮੇ ਪਾਰ ਬ੍ਰਹਮ ਇੱਕੇ ਆਪ ਨਹੀਂ ਕੁਛ ਭਰਮ ਸਹਿ ਸਹਿਣ ਬਲਿਆ ਨਾ ਜਾਈਏ ਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਕਰ ਬਚਨ ਕਰਨ ਆਗਨ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰਖਿਓ ਜਾਕਾ ਮੰਤਰ ਅਮਰਤ ਇਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਤ ਸੁਨੇ ਮਿਲਾਏ ਜੇ ਬਾ ਏਕ ਉਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਾਂ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰਹਿ ਚਰਨ ਕਮਲ ਹਿਰਦੇ ਸਿਮਰੇ ਸਤਿਵਲੇ ਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਸਭਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ ਉਸ ਪੁਰਖਾ ਨਾਹੀਂ ਕਦੇ ਬਿਨਾ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਅਰਗਾ ਨਾਮ ਦੇ ਸਜਬ ਦੇ ਸੇਵਕ ਦੇ ਮੋਹ ਮਾਇਆ ਕੇ ਸੰਗਨਾ ਲੇਪ ਮਨ ਮੇ ਰਾਖੇ ਹਰ ਹਰੇਕ ਅੰਧਕਾਰ ਦੀਪਕ ਵਰਗਾਸੇ ਨਾਨਕ ਭਰਮੋ ਦੁਖ ਤੈਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅਣਤ ਬਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਦੇਸੇ ਭਾਉ ਚੁੱਕਾ ਨਿਰਭੋਏ ਬਸੇ ਸਗਲ ਵਿਆਦ ਬੰਦੇ ਖੈ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਸਿਤ ਪਾਈ ਚੁੱਕੇ ਭ੍ਰਮ ਗਮਨ ਸੁਣ ਨਾਨਕ ਹਰ ਹਰ ਜਸ ਰਮਨ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਗੋਏ ਸਰਬ ਨਿਰੰਦਰ ਏਕੋ ਸੋਏ ਓਦ ਬੋਧ ਰਭਿਆ ਰੂਪ ਰੰਗ ਭਏ ਪ੍ਰਗਾ ਸਾਧ ਕੇ ਸੰਗ ਰਚ ਰਚਨਾ ਆਪਣੀ ਗਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਰੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕੇ ਧਨ ਸਾਰ ਅਸ਼ਟਪਦੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਉਰ ਪਾਪ ਸਮੀਤ ਵਿਸਾਰੋ ਸ਼ਰਨ ਕਮਲ ਰਿਦਮੈ ਉਰਧਾਰੋ ਕਰਨ ਕਾਰਨ ਸੋ ਪ੍ਰਭ ਸਮਰਾਤ ਦੜ ਕਰ ਗਹੋ ਨਾਮ ਅਰਵਾਤੇ ਧਨ ਸੰਜੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਟ ਉਠਤਾਵੇ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਸੁਖੋ ਨਿਤ ਬਾਂਚੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜ ਹਰ ਕੀ ਸਰਣੀ ਅਨੁਗ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰਬ ਖਦਲਾਏ ਸਰਬ ਨਿਧਾਨ ਮੇਰਾ ਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਵਾਨ ਮਨ ਪ੍ਰਬੁੱਧ ਹਰ ਕੇ ਨਾਏ ਦੈਤ ਸਾਵ ਤੇ ਆ ਬੈਠਾਏ ਤਾਗੋ ਬਿਘਨ ਨਾ ਲਾਗਾ ਕੋਏ ਜਾਗਾ ਹਰਦਾ ਬਸਾ ਹਰ ਸੋਏ ਕਲਤਾ ਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਾਵਨ ਸਾਹਿਬ ਪੂਰਨ ਹੋਏ ਆਸ ਭਗਤ ਪਾਇਆ ਤਮਰਗਾਸ ਜਿਤਕਰ ਜਾਏ ਬਸੇ ਬਨਾ ਸੀ ਕਹੋ ਨਾਨਕ ਕਾਟੀ ਜੰਫਾ ਸੀ ਤਦ ਵਿਚਾਰ ਕਹੇ ਜਨ ਸਾਜਾ ਜਨਮ ਮਰੇ ਸੋ ਕਾਚੋ ਕਾਚਾ ਆਵਾ ਗਮਨ ਮਿਠੇ ਪ੍ਰਭ ਸੇਵ ਆਵ ਤਿਆਗ ਸ਼ਰਨ ਗੁਰਦੇਵ ਇਮ ਰਤਨ ਜਨਮ ਗਾਵੇ ਉਧਾਰ ਹਰ ਹਰ ਸਿਮਨ ਪ੍ਰਾਣ ਆਧਾਰ ਰੰਗ ਭਾਵਨਾ ਛੁੱਟਣ ਹਰੇ ਸਿਮਰ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮੰਜਿਤ ਨਾਨਕ ਫਲ ਪਾਏ ਸੰਗਨਾ ਚਾਲ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤਮੀਤ ਕੁਟਮ ਅਰ ਬਨ ਤੰਤੇ ਕਹੋ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਾਰਨਤੇ ਕਹੋ ਕਮਨ ਛੁਟਕਾਰ ਅਸ ਹਸਤੀ ਰੱਥ ਸਵਾਰੀ ਝੂਠਾ ਡਮ ਝੂਠ ਪਾ ਸਾਰੀ ਜਿੰਦੀ ਏ ਤਿਸ ਬੁੱਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ
ਗੁਰ ਕੀ ਮਾਤ ਬੋਲੇ ਆਨੇ ਭਗਤ ਬਿਨਾ ਬਹੁ ਡੁੱਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਜੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲਬਿਖ ਜਾਹੇ ਆਪ ਜਪ ਅਵਰਾ ਨਾਮ ਜਪਾਵੋ ਸੰਤ ਖੈਦ ਰਹਿਤ ਗਤ ਪਾਵੋ।

ਨਾਨਕ ਭਗਤੀ ਨਾਮ ਸਮਾਏ। ਸੋ ਗੋ ਬਿਸਰੇ ਜੇ ਘਾਲ ਨਾ ਭਾਨੇ, ਸੋ ਗੋ ਬਿਸਰੇ ਜੇ ਕੀਆ ਜਾਣੇ, ਸੋ ਗੋ ਬਿਸਰੇ ਜਿਨ ਸਭ ਕੁਛ ਦੀਆ, ਸੋ ਗੋ ਬਿਸਰੇ ਜੇ ਜੀਵਨ ਜੀਆ, ਸੋ ਗੋ ਬਿਸਰੇ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੈ, ਸੋ ਗੋ ਬਿਸਰੇ ਜੇ ਬਿਖਤੇ ਗਾਢੇ, ਜਨਮ ਜਨਮ ਕਾ ਟੂਟਾ ਗਾਂਢੇ, ਗੁਰਪੂਰੇ ਤਤਿਹਾ ਬੁਝਾਇਆ।

ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨੋ ਸਿਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੁੱਢੇ ਜਾਤ ਪਾਏ ਬਿਸਰਾਮ ਸਗਲ ਦੁਖਾ ਅਵਨਾਸ ਨਾਨਕ ਨਾਮ ਜਪੋ ਗੁਣਤਾ ਸੁਭਜੀ ਪ੍ਰੀਤ ਪ੍ਰੇਮ ਰਚਾਓ ਮੰਤਰ ਅੰਤਰ ਇਹੀ ਸਵਾਓ।

ਨਾਨਕ ਰਹਾ ਸਰਬ ਸਮਾਏ ਪ੍ਰਭਾਗ ਸ਼ਾਂਤੀਨ ਦਯਾਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਨਿਆਰ ਨੀਚ ਅਜਾਨ ਨਾਮ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਟ ਮੁਖਤ ਮੋਖ ਪਾਏ ਏਕ ਨਿਮ ਖਰਕੇ ਗੁਣ ਗਾਇਨ ਕਰਾਜ ਭੋਗ ਵਡਿਆਏ ਹਰ ਕੇ ਨਾਮ ਕੀ ਕਥਾ ਮਨ ਪਾਈ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਧਰਮ ਅੰਥਿਰਦਾ ਬਸੇ ਪੂਰਨ ਗੁਰਮੰਤ ਸਾ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਕਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਪੇ ਫਿਰ ਜਾਓ ਅਸ਼ਟਪਦੀ ਜਬ ਆਕਾਰ ਏਕਾਸ਼ਨਾ ਦ੍ਰਿਸ਼ਟੇਤਾ ਪਾਪੁਨ ਤਬ ਕਹਿਤੇ ਹੋ ਤਜ ਬਤਾਰੀ ਆਪਨ ਸੁਨ ਸਮਾਤ ਬੈਰ ਵਿਰੋਧ ਕੇ ਸੰਗ ਕਮਾਤ ਜਬ ਇਸਕਾ ਵਰਨ ਚਿਹੰਨਾ ਜਾਪ ਤਬ ਹਰ ਸੋ ਕਹੋ ਕਿਸੇ ਬਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤਾ ਮੋਹ ਗਾਂ ਕੇ ਸੁਭਦ ਭਰਮ ਆਪਨ ਖੇਲਾ ਵਰਤੀਜਾ ਦਾਨ ਕਰਨੇ ਹਾਰਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਧ ਮੁਗਤ ਕਹੋ ਕਿਸ ਕੋ ਗਨੀ ਜਬ ਇੱਕ ਹਰ ਅਗਮ ਅਪਾਰ ਤਬ ਨਰਕ ਸੁਰ ਕਹੋ ਕੌਣ ਆਓ ਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤੇ ਠਾਏ ਜਬ ਆਪ ਆਪ ਆਪਣੀ ਜੋਤ ਧਰੇ ਤਬ ਕਮਨ ਨੇ ਡਰ ਕਮਨ ਕਦਰ ਡਰਾਏ ਆਪਨ ਚਲਤਾਵ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਭਿਨਾਸੀ ਸੁਖ ਆਪ ਅਨਾਸੰਤ ਜਨਮ ਮਰਨ ਕਹੁ ਕਹਾ ਬਿਨਾਸ ਜੰਜ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕਹਉ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਭੂਸ਼ਤ ਲੇਖਾ ਅਭਿਨਾਥ ਨਿਰੰਜਨ ਅਗੋਚਰ ਅਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਅਚਰਜਾ ਆਪਨ ਰੂਪ ਆਪ ਹੀ ਉਪਰਜਾ ਜੈ ਨਿਰਮਲ ਪੁਰਖ ਪੁਰਖ ਪਾ ਧੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਭਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਤ ਹੈ ਛਲ ਛਿਦਰ ਲਗਤ ਗਾਓ ਕੀਸ ਜੈ ਜੋ ਸੁਰੂਪੀ ਜੋ ਸੰਗ ਸਮਾਵੈ ਤੇ ਕਿਸੇ ਭੂਪ ਕਮ ਦਰਬਤਾਵ ਕਰਨ ਕਰਾਵਨ ਕਰਨੇ ਹਾਰ ਨਾਨ ਕਰਦੇ ਕਾ ਰਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਏ ਤਬ ਗਮਨ ਮਾਏ ਬਾ ਮਿੱਤਰ ਸੁਧ ਭਾਏ ਜੈ ਸਰਬ ਕਲਾਪੇ ਪ੍ਰਵੀਨ ਤੈ ਬੇਦ ਗਦੇਵ ਕਹਾ ਗਹੁ ਚੀਨ ਜਬ ਆਪਣੇ ਆਪ ਆਪ ਉਤਾਰ ਦੋ ਸ਼ਗਨ ਅਪਸ਼ਗਨ ਕਹਾ ਵਿਚਾਰੇ ਜੇ ਆਪ ਨੂੰ ਚਾਪਨ ਆਪ ਨੇ ਤੈ ਕੌਣ ਠਾਕੁਰ ਕੌਣ ਕਹੀਏ ਚੀਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨ ਆਪਣੀ ਨਾਨਕ ਆਪਣੀ ਗਤ ਜਾਨੂ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਊਹਾਂ ਕਿਸੇ ਵਿਆਪਤ ਮਾਇਆ ਬਿਸਕੁ ਆਪਿਆ ਦੇਸ਼ ਤੇ ਗੁਣ ਕਾ ਨਾਹੀ ਪ੍ਰਵੇਸ਼ ਜਾ ਏਕਾ ਏਕ ਏਕ ਭਗਵੰਤਾ ਤੈ ਕੌਣ ਅਜੰਤ ਕਿਸਲਾ ਗਏ ਚਿੰਤਾ ਜੇ ਆਪਣ ਆਪ ਆਪ ਅਤਿਆਰਾ ਤੈ ਕੌਣ ਕਥੇ ਕੌਣ ਸੁਣੇ ਹਾਰਾ ਬਹੁ ਬੇਅੰਤ ਉਚਤੇ ਉਚਾ ਨਾਨਕ ਆਪਿਸ ਕੋ ਆਪੇ ਬਹੁਚਾ ਜਾਪ ਰਚੋ ਪ੍ਰਪੰਚ ਅਗਾਰ ਤੇ ਗੁਣ ਮੈਂ ਕਿਨੋ ਵਿਸਥਾਰ ਪਾਪੁਨ ਤੈ ਭਈ ਕਹਾਵਤ ਕਹੂ ਨਰ ਕਹੂ ਸੁਰਗ ਮਨਸ਼ਾਵਤ

ਤੋ ਨਾਨਕ ਏਕੈ ਜੈ ਅਵਗਤ ਭਗਤ ਆਪ ਜੈ ਪਸਰੇ ਪਾ ਸਾਰ ਸੰਪ੍ਰਤਾਪ ਦੋ ਬਾਗਾ ਆਪੇ ਧਨੀ ਉਨਕੀ ਸੋਭਾ ਅਨੂ ਬਨੀ ਆਪੇ ਗਾਉਤਾ ਕਰਿਆ ਆਨੰਦ ਜੋਜ ਆਪੇ ਰਸ ਭੋਗਿੰਦਰ ਜੋਗ ਜਿਸ ਭਾਵਿਤ ਸਪ ਨਾਇ ਲਾਵੇ ਜਿਸ ਭਾਵਿਤ ਤਿਸ ਖੇਲ ਖਿਲਾਵੇ ਬੇਸੁਮਾਰ ਅਥਾ ਅਗੰਤ ਅਤੋਲਾ ਜੋ ਬਲਾਵੋ ਤਿਉ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕੇ ਕੋ ਬਸਰਿਆ ਦੂਜਾ ਕੈ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੇ ਆਪ ਸੁਨੇ ਹਾਰ ਆਪੇ ਕਾ ਵਿਸਥਾਰ ਜਾਤ ਸੁਭਾਵਿਤ ਸੁਠ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨਾ ਹੀ ਕਿਛੋ ਆਪ ਨੂੰ ਸੁਸਭ ਜਗਤ ਪਰੋਏ ਜਾ ਕੋ ਪ੍ਰਭ ਜੀਵ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਦ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਗੇ ਹਾਥ ਦੀਨ ਦਯਾਲ ਅਨਾਥ ਕੋ ਨਾਥ ਜਿਸ ਰਾਗੇ ਤਿਸ ਕੋਏ ਨਾ ਮਾਰੇ ਸੋ ਮੂਹਾ ਜਿਸ ਮਨੋ ਬਿਸਾਰੈ ਤਿਸ ਤਾ ਜਬਰ ਕਾਂ ਕੋ ਜਾਏ ਸਭ ਸ੍ਰੇਗ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਹਰ ਜਾਨੂ ਸਾਥ ਗੁਣ ਨਿਧਾਨ ਬਿੰਦ ਬਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰਾ ਹੈ ਦਯਾਲ ਸਭ ਉਪਰ ਅਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਦਰ ਜਾਮੇ ਰਹਿ ਵਿਆਪ ਪ੍ਰਤਪਾਲੇ ਜੀਨ ਵੋ ਭਾਂਜੋ ਜੋ ਰਚ ਸੁਤ ਸੇ ਤਿਆਰ ਜਿਸ ਭਾਵਤ ਨੇ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਰੇ ਕਹਿ ਰਾਂ ਤਿਸਕੀ ਆਸ ਨਾ ਬਿਰਥੀ ਜਾਏ ਸੇਵਾ ਕੋ ਸੇਵਾ ਬਨਿਆਈ ਹੁਕਮ ਬੂਜ ਪਰਮਤ ਬਾਈ ਇਸੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਵਿਆਪੇ ਮੇਲੇ ਸਾ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਦਤ ਕਰੋ ਵਿਚਾਰ ਦੁਰਲਭ ਦੇਗਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਤਾ ਪ੍ਰਾਨ ਤਰਨ ਕਾ ਇਹਾ ਸੁਭਾਓ ਆਠ ਪੈਰ ਪ੍ਰਭ ਵੇਖੋ ਨੇਰਾ ਮਿਟਿਆ ਗਿਆਨ ਮਿੰਸੇ ਅੰਧੇਰਾ

ਗਾਂ ਕੋ ਜਾਏ ਬੁਰੇ ਰਾਖਣ ਹਾਰ ਧਿਆਏ। ਨਿਰਭਾਉ ਜਪੈ ਸਗਲ ਭਾਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾਏ। ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ, ਨਾਮ ਜਪਤ ਮਨੋ ਵਸੂਖ। ਚਿੰਤਾ ਜਾਏ ਮਿਟੇ ਅਹੰਕਾਰ, ਜਨ ਕੋ ਕੋਏ ਨਾ ਪਹੁੰਚਣ ਹਾਰ। ਸਿਰ ਪਰ ਠਾਡਾ ਕਰ ਸੂਰਾ, ਨਾਨਕ ਤਾਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰੇਸ਼ਟ। ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਧਾਨ ਸੇਵਾ ਸੇਵਕ ਪ੍ਰਵਾਨ, ਅੰਦਰ ਜਾਮੇ ਪ੍ਰਖ ਪ੍ਰਧਾਨ। ਜਿਸ ਮਨ ਵਸੇ ਸੋਤ ਨਿਹਾਲ, ਤਾਂ ਕੇ ਨਿਕਟ ਨ ਆਪਦ ਕਾਲ। ਅਮਰ ਭਏ ਅਮਰਾਵਦ ਪਾਇਆ, ਸਾਧ ਸੰਗ ਨਾਨਕ ਕਰ ਧਿਆਇਆ। ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਕਾਸ਼। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮੇਗਰੀ ਇਕ ਜਗਾਟ, ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾਹੇ। ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਸਗਾ ਵਿਸਰਾਮ। ਸੁਨ ਸਮਾਦ ਅਨਹਤ ਹੈ ਨਾਦ, ਕਹਿ ਨਾ ਜਾਈਆ ਚੱਜ ਬਿਸਮਾਦ। ਤਿੰਨ ਦੇਖਿਆ ਸੀ ਆਪ ਦਿਖਾਏ, ਨਾਨਕ ਜਿਨ ਸੋਜੀ ਪਾਏ। ਸੁਤੰਤਰ ਸੋ ਬਾਹਰ ਅਨੰਦ, ਘਟ ਘਟ ਵਿਆਪ ਰਹਿਆ ਭਗਵੰਤ। ਧਰਨਮਾਇ ਆਕਾਸ ਭਯਾਲ, ਸਰਬਲੋਕ ਪੂਰਨ ਪ੍ਰਤਪਾਲ। ਬੰਧਨ ਪ੍ਰਭ ਤੈ ਪਾਰ, ਬ੍ਰਹਮ ਜੈਸੀ ਆ ਗਿਆ ਤੈਸਾ। ਕਰਮ ਪਾਉਣ ਬਾਣੀ ਮੈਂ ਸੰਤਨ ਮਾਹੇ, ਚਾਰ ਗੁਣ ਦੇ ਸਮਾਹੇ। ਤਿਸਦੇ ਬਿਨੇ ਕੋ ਠਾਉ ਗੁਰਪ੍ਰਸਾਦ, ਨਾਨਕ ਸੁਖ ਪਾਓ। ਵੇਦ ਪੁਰਾਣ ਸਿਮਰਤ ਮੈਂ ਦੇਖ, ਸਸੀ

ਤਿਨਮੈ ਵਿਸ਼ਵਾਸ, ਸੰਦਨਾ ਕਾ ਪੇਖਣ ਸਭ ਬ੍ਰਹਮ, ਸੰਦਨਾ ਕਹਿ ਹਿਰਦੈ ਸਭ ਧਰਮ, ਸੰਦਨਾ ਸੁਣੇ ਸੋ ਬਚਨ, ਸਰਬ ਵਿਆਪੀ ਰਾਮ ਸੰਗਰਚਨ, ਜਿਨ ਜਾਤਾ ਤਸਕੀਏ ਰਹਿਤ, ਸਤਿਵਚਨ ਸਾਧੂ ਸਭ ਕਹਿਤ, ਜੋ ਜੋ ਏ ਸੋਈ ਸੁਖਮਾਨੇ ਕਰਨ ਕੇ ਰਾਮ ਨਹਾਰ, ਪ੍ਰਭ ਜਾਨੇ ਅੰਦਰ ਵਸੇ ਬਾਹਰ, ਵੀ ਉਹੀ ਨਾਨਕ ਦਰਸ਼ਨ ਦੇਖ ਸਭ ਉਹੀ ਆਪ ਸਤਿਕੀਏ ਸਭ ਸਤ, ਤਿਸ ਦਿਸ ਪ੍ਰਭ ਤੇ ਸਗਲੀ ਉਤਪਾਤ, ਤਿਸ ਭਾਵਿਤਾਂ ਤਿਸ ਪ੍ਰਭ ਤੇ ਸਗਲੀ ਉਤਪਾਤ, ਤਿਸ ਭਾਵਿਤਾਂ ਕਰੇ ਵਿਸਥਾਰ, ਤਿਸ ਭਾਵਿਤਾਂ ਏਕੰਕਾਰ, ਅਨਕਲ ਲਖੀ ਨਾ ਜਾਏ, ਜਿਸ ਭਾਵਿਤ ਸਲਾਏ ਮਿਲਾਏ, ਕਵਨ ਨਿਕਟ ਕਵਨ ਕਹੀਏ ਦੂਰ, ਆਪੇ ਆਪ ਆ ਭਰਪੂਰ, ਅੰਤਰਗਾਤ ਜਿਸ ਰਾਵ ਜਨਾਏ, ਨਾਨਕ ਜਨਾ ਬੁਝਾਏ, ਸਰਬੂਦਾ ਵਰਤਾਰਾ, ਸਰਬਨੈਨਾ ਪੇਖਣ ਹਾਰਾ, ਸਗਲ ਸਮੱਗਰੀ ਜਾਗਾ ਤਨਾ, ਪੰਜਸ ਆਪ ਹੀ ਸੁਣਾ, ਆਵਨ ਜਾਨੇ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ, ਸਭ ਕੇ ਮਦ ਅਲਪ ਧੋਰਾ ਹੈ, ਜੋ ਕਿਛ ਕਹਿਣਾ ਸੋ ਆਪੇ ਕਹਾ, ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਭਾਵੇ ਤਾ ਲਾਏ ਸਮਾਏ, ਇਸ ਤੇ ਹੋਏ ਸੋ ਨਾਹੀ ਬੁਰਾ, ਬੁਰਾ ਕਹ ਹਉ ਗਿਰੈ ਕਛ ਕਰਾ, ਆਪ ਭਲਾ ਕਰ ਤੂੰ ਤਾਂ ਤਨੇਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਜ ਧਾਰੀ ਸਭ ਸਾਜ, ਬੋਧ ਬੋਧਾ ਪਨ ਸੰਗਰਾਜ, ਤਾਂ ਕਿ ਗਦਮਿਤ ਕਹੀ ਨਾ ਜਾਏ, ਦੂਸਰੋ ਤਾਂ ਸੋਜੀ ਪਾਏ, ਤਿਸਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਕਿਹੋ ਜਾਨ, ਜੋ ਜਾਣੇ ਤੇ ਸਦਾ ਸੁਖ ਹੋਏ, ਆਪ ਮਿਲਾਏ ਲਾਏ ਪ੍ਰਭ ਸੋਏ, ਉਧਰਵੰਦ ਕੁਲਵੰਦ ਪਤਵੰਤ, ਜੀਵਨ ਮੁਕਤ ਜਿਸਦੇ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ,

ਰੰਗ ਅਨੇਕ ਗੋਪਾਲ ਦਾ ਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾ ਬਾਰੰਗ ਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧਕੇ ਬਚਨ ਅਮਲੀਕ ਲਾਲੇ ਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਰੇ ਲੋਕੇ ਨਿਸਤਾਰ ਸਬਲ ਜੀਵਨ ਸਬਲ ਤਾਕਾ ਸੰਗ ਜਾਗੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਥ ਵਾਜੈ ਸੁਣ ਸੁਣ ਅੰਧ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਾਂ ਦਿਖਾਏ ਮਾਥੇ ਨਾਨਕ ਉਦਰੇ ਦਿਨ ਕਾਇ ਸਾਥੇ ਸਰਨ ਜੋਗ ਸੁਣ ਸਰਣੀ ਆਏ ਕਰ ਕਿਰਪਾ ਪ੍ਰਭ ਆ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਗਾੜ ਤੇ ਰਹਿਤੇ ਰਾਮ ਨਾਮ ਸੁੰਦਰ ਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨਿਭੀ ਖੇ ਭਮਾਰੀ ਪ੍ਰਭ ਕੀ ਸਤਿਗੁਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਇਆ ਸਥਾਨ ਬਾਹਰ ਨਾ ਹੋਵੇ ਆਵਨ ਜਾਨ ਹਰ ਤਨ ਖਾੜ ਚਲੇ ਜਨ ਸੋਏ ਨਾਨਕ ਸੇ ਪ੍ਰਾਪਤ ਹੋਏ ਖੇਮ ਸਾਂਦ ਰਿਧ ਨਭ ਨਿਧ ਬੁੱਧ ਗਿਆਨ ਸਰਬਦਾ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮੱਧ ਸਗਲ ਤੇ ਉਦਾਸ ਸੰਤੁਰ ਸੁੰਦਰ ਚਤੁਰਦਤ ਕਾ ਬੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕਾ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਗੀ ਗਤੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਬਿਸਰਾਮ ਕੋਟ ਪ੍ਰਾਧ ਸਾ ਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੇ ਮਸਤਕ ਕਰਮ ਪ੍ਰਪਾਏ ਸਾ ਸਰ ਨਾਨਕ ਤੇ ਆਏ ਜਿਸ ਮਨ ਬਸੈ ਸੁਣੇ ਲਾਏ ਪ੍ਰੀਤ ਤਿਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਲਾਭ ਦੇ ਤਤਕਾਲ ਉਧਾਰੇ ਨਿਰਮਲ ਸੋਭਾ ਮਰ ਤਾਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ ਬਿਨਸੇ ਵੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਊਚ ਤਾਕੀ ਸੋਭਾ ਬਨੀ ਨਾਨਕ ਇਹ ਗੁਣ ਨਾਮ ਸੁਖ ਮਨੀ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪਹੁ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨ ਹੋਵੈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰ ਹੋਈ ਐ ਕਿਵ ਕੂੜੈ ਤੁਟੈ ਪਾਲ

ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖ ਸੀਸ ਇੱਕ ਹੁਕਮੀ ਸਦਾ ਪਵਾਈਐ।

नानक पहे न भिख ऐसा नाम निरंजन होए जे को मन जाने मन कोए पंच परवान।

ਕੇ ਚਲੰਗ ਨੰਗ ਹੈ ਕੇ ਮਿਤੋ ਭੰਗ ਹੈ ਮਦ ਪ੍ਰਸ਼ਾਂਤ ਵੈ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ ਹਰ ਬਰਿ ਅਗੰਜ ਹਰ ਨਰ ਪ੍ਰਭੰਜ ਅਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨ ਭਵ ਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ

ਕਲ ਕਾਇਕ ਹੈ, ਵਿਸ਼ਵੰਪਰ ਹੈ, ਕਰੁਣਾਲਯ ਹੈ, ਨਿਰਪਨਾਇਕ ਹੈ, ਸਰਬ ਪਾਇਕ ਹੈ, ਨਿਰਪਨਾਇਕ ਹੈ, ਸਰਬ ਪਾਇਕ ਹੈ, ਪਹੁ ਭੰਜਨ ਹੈ, ਅਰਗੰਜਨ ਹੈ, ਰਿਪਤਾਪਨ

ਪਹੁਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ। ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਤਕ ਸੰਤ।

ਆਈ ਪਧਾਰੇ ਜੀਤ ਫਿਰੇ ਸਭ ਦੇ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨਵੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਬਸੇਖੈ ਵੇਦ ਪੁਰਾਣ ਕਿਤੇਵ ਕੁਰਾਨ ਜਮੀਨ ਜਵਾਨ ਸੁਬਾਨ ਕੇ ਪੇਖੈ

ਵਾਸਨਗਾ ਮਾਤੇ ਗਜਾਨ ਕੇ ਮਾਨ ਮਿਲਈਆ ਗਾੜੇ ਗੜਾਨ ਕੇ ਤੋਲਨ ਹਾਰ ਸੁਭਾ ਤ੍ਰਿਹੀ ਟਕ ਚਾਰ ਲਵਈਆ ਸਹਿਬ ਸ੍ਰੀ ਸਭ ਕੋ ਹਿਰ ਨਾਇਕ ਜਾਜ ਕਨੇਕ ਸੋਏਕ ਦੇਵਈਆ ਦਾਨਵ ਦੇਵ ਫਨੇਂਦਰ ਸਾਚਨ ਪੂਤ ਭਵੇਖ ਭਵਾਨ ਜਪੈਂਗੇ ਜੀਵ ਜਿਦੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ ਪੁਣ ਪ੍ਰਤਾਪਨ ਬਾਰ ਜਹਿਦ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਸ ਮੂੰਹ ਪ੍ਰਸਾਨ ਫਿਰੇ ਜਗ ਸਤਰ ਸਵੇ ਅਵਲੋਕ ਚਪੈਂਗੇ।

ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਾਇਮ ਜਾਏ। ਜੀਹ ਮੈਲੇ ਬਾਰਹੁ ਨਿਰਮਲ ਬਾਰਹੁ ਨਿਰਮਲ ਜੀਹ ਤਾਂ ਮੈਲੇ ਤਿਨੀ ਜਨਮ ਜੂ ਐ ਹਾਰਿਆ।

ਆ ਕਛੂ ਨ ਜਾਣੀ ਚਿਤ ਜਿਨ ਕਾਹਿਰ ਲਾਇਆ ਮਾਇਆ ਬੋਲਣ ਪੈ ਰੁਬਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕਥੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੋ ਆਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਹਨੋ ਆਪ ਕਰੇ ਸੋ ਹੋਵੇ ਏਕ ਸਿਉ ਲਿਵ ਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ

ਲਾਇ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਕੇਵਲ ਦਾਤਾ ਸੋ ਕਿਉ ਮਨਹੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਗਣ ਸਭ ਇੱਕੋ ਜਿਹੀ ਕਰਤੇ ਖੇਲ ਚਾਇਆ ਜਾਤ ਭਾਣਾ ਤਾਂ ਜਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲਗ

ਦ੍ਰਿਸ਼ਟ ਹੋਈ। ਏ ਸ਼ਰਵਣ ਹੋ ਮੇਰੇ ਹੋ ਸਾਚੈ ਸੁਣ ਨੈਨੋ ਪਠਾਏ, ਸਾਚੈ ਸੁਣ ਨੈਨੋ ਪਠਾਏ, ਸ੍ਰੀ ਨਿਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋ, ਰਸਨਾ ਰਸ ਰਸਨਾ ਰਸ ਮਾਣੀ। ਸੱਚ ਅਲੱਗ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ। ਉਪਰੰਤ ਸਾਹਿਬਾਂ ਨੇ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੋਕੇ ਦਰਸ਼ਨ ਦੀਦਾਰ ਬਖਸ਼ੇ। ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਪੰਜ ਬਾਣੀਆਂ ਦੇ ਨਿਤਨੇਮ ਅਤੇ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਗ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਆਓ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ, ਸ੍ਰੀ ਪੌਂਟਾ ਸਾਹਿਬ ਵਾਲੇ ਤੇ ਉਹਨਾਂ ਦਾ ਰਾਗੀ ਜਥਾ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੁਗੋ ਜੁਗੇ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੋਣਾ ਦਾ ਸੰਪੂਰਨਤਾ ਦਿਵਸ ਜੋ 30 ਤਰੀਕ ਨੂੰ ਆ ਰਿਹਾ ਹੈ ਐਤਵਾਰ ਵਾਲੇ ਦਿਨ, ਸੋ ਉਸੇ ਦਿਨ ਹੀ ਜੋ ਨਾਲ ਨਾਲ ਮਹਾਂਪੁਰਸ਼ਾਂ ਦੀ, ਚਾਰ ਮਹਾਂਪੁਰਸ਼ਾਂ ਦੀ ਯਾਦ ਮਨਾਈ ਜਾਣੀ ਹੈ ਅਤੇ ਨਾਲ ਨਾਲ ਗੁਰੂ ਘਰ ਵਿਖੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਣੀ ਹੈ। ਆਪ ਸੰਗਤਾਂ ਨੇ ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਹੋ ਨਾਨਕ ਸੱਚ ਧਿਆਈ ਹੈ ਸੁਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀਮਾਉਂਟ ਤੋਂ ਸ੍ਰੀ ਆਸਾ ਦੀ ਵਾਰ ਦੇ ਕੀਰਤਨ ਸ਼ਬਦ ਕੀਰਤਨ ਰਾਹੀਂ ਜੁੜ ਰਹੇ ਸਨ। ਭਾਈ ਜਸਪਾਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਜੀ ਵੱਲ ਦਾ ਕੀਰਤਨ ਜਥਾ, ਭਾਈ ਜਥੇ ਦਾ ਬਹੁਤ ਬਹੁਤ ਧੰਨਵਾਦ। ਆਮ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਪਿੱਤਰ ਹੁਕਮਨਾਮੇ ਦੀ ਕਥਾ, ਪਿੱਤਰ ਮੁਖਵਾਕ ਦੀ ਕਥਾ ਆਪ ਜੀ ਸਰਵਣ ਕਰਨਗੇ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ। ਉਹਨਾਂ ਪਾਸੋਂ ਪਿਆਰ ਸਿਕਾ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ

ਰੂਹਾਨੀਅਤ ਦੇ ਭੰਡਾਰ, ਗਿਆਨ ਦੇ ਸਾਗਰ, ਰਾਜਾਨ ਰਾਜ, ਪਹਾਨਹਾਨ ਪਹਾਣ, ਦੀਵਾਨ ਦੇਵ, ਉਪਮਾ ਮਹਾਨ, ਪੂਰੇ ਸਤਿਗੁਰੂ ਜਗਤ ਗੁਰੂ ਵਾਲੀਏ ਕੁੱਲ ਆਲਮ, ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ, ਜਾਗਤ ਜੋਤ, ਜਪੈ ਨਿਸ ਬਾਸਰ, ਜੁਗ ਹੋ ਜੁਗ ਅਟਲ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

ਉਪਰੇ ਪ੍ਰਾਪਤ ਹੋਇਆ ਹੈ ਅਤੇ ਅੰਮ੍ਰਿਤ ਵੇਲੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਨੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਸਿੰਘ ਸਾਹਿਬ ਜੀ ਨੇ ਗ੍ਰੰਥੀ ਸਿੰਘ ਨੇ ਸੇਵਾ ਨਿਭਾਈ। ਸਾਹਿਬਾਣੇ ਖੁੱਲ੍ਹੇ ਦੀਦਨੇ ਦੀਦਾਰ ਬਖਸ਼ਿਸ਼ ਕੀਤੇ ਨੇ। ਬੇਅੰਤੀ ਸੰਗਤਾਂ ਨੇ ਸਤਿਗੁਰੂ ਜੀ ਦੇ ਦੀਦਾਰ ਪ੍ਰਾਪਤ ਕੀਤੇ ਨੇ। ਦਰਮਾਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕੀ।

ਸਾਹਮਣੇ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਨਦਰੇ ਮਿਹਰਾਮਤ ਹੋਈ ਹੈ। ਬੇਅੰਤ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਜਿਸ ਵੇਲੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਦਰਗਾਹੀ ਫੁਰਮਾਨ ਮੁੱਖ ਵਾਕ ਸਾਹਿਬ ਜੀ ਦੀ ਬਖਸ਼ਿਸ਼ ਪ੍ਰਾਪਤ ਹੋਈ ਹੈ। ਗੁਰੂ ਸਵਾਰੀ ਸੰਗਤ ਜੀ, ਅੱਜ ਦੇ ਜੋ ਅੰਮ੍ਰਿਤ ਬਚਨ ਨੇ, ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਅੰਮ੍ਰਿਤ ਬਚਨਾਂ ਦੀ ਦਾਤ ਪ੍ਰਾਪਤ ਹੋਈ ਹੈ। ਧਨਾਸਰੀ ਰਾਗ ਹੈ ਅਤੇ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਣ ਅੰਗ ਹਨ 665 ਅਤੇ 666 ਤੇ ਮੇਰੇ ਸਤਿਗੁਰਾਂ ਦਾ ਸ਼ਬਦ ਸੁਭਾਇਮਾਨ ਹੈ।

ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ। ਚਰਨ ਤਾਂ ਪਰ ਸਕੇ ਅਥ ਚਰਨ ਗੁਰ ਅਮਰ ਪਵਾਲਰੈ। ਉਹ ਪੈਰ ਸਫਲ ਹੋ ਜਾਂਦੇ ਨੇ ਜਿਹੜੇ ਕਦਮ ਕਦਮ ਚੱਲ ਕੇ ਗੁਰੂ ਵੱਲੇ ਆਉਂਦੇ ਨੇ। ਚਰਨ ਤਾਂ ਪਰ ਸਕੇ ਅਥ ਚਰਨ ਗੁਰ ਅਮਰ ਪਵਾਲਰੈ। ਹੱਥ ਤਾਂ ਪਰ ਸਕੇ ਅਥ ਹੱਥ ਲੱਗੇ ਗੁਰ ਅਮਰ ਪੈ। ਜੀਹੀ ਤਾਂ ਪਰ ਸਕੇ ਅਥ ਜੀਹੀ ਗੁਰ ਅਮਰ ਭਨਿਜੈ।

0: ਗੁਰੂ ਕੀ ਅੰਮ੍ਰਿਤ ਬਾਣੀ ਦੀ ਦਾਤ ਪ੍ਰਾਪਤ ਹੋਈ ਹੈ, ਜੋ ਅੱਜ ਸਤਿਗੁਰਾਂ ਨੇ ਪਾਵਨ ਫੁਰਮਾਨ ਬਖਸ਼ਿਸ਼ ਕੀਤੇ ਨੇ, ਜਿਸ ਦਿਨ ਤੋਂ ਲੈ ਕਰਕੇ ਅਰਦਾਸ ਗੁਰਦੁਆਰਾ ਸਾਹਿਬ ਵਿਖੇ ਕਥਾ ਦੀ ਸੇਵਾ ਨਿਭਾ ਰਿਹਾ ਹੈ, ਮੇਰੇ ਖਿਆਲ ਹੈ ਤੀਸਰੀ ਜਾਂ ਚੌਥੀ ਵਾਰ ਪਾਵਨ ਮੁੱਖ ਵਾਕ ਮੇਰੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਵਾਰ ਵਾਰ ਸਾਨੂੰ ਮਹਾਰਾਜ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ ਰੂਹਾਨੀਅਤ ਦੇ ਮਾਰਗ ਤੋਂ। ਸਤਿਗੁਰੂ ਜੀ ਰੂਹਾਨੀਅਤ ਦੇ ਮਾਰਗ 'ਤੇ ਚੱਲਣ ਦਾ ਸਾਨੂੰ ਵਾਰ ਵਾਰ ਉਪਦੇਸ਼ ਦਿੰਦੇ ਨੇ, ਕਿਵੇਂ ਨਾ ਕਿਵੇਂ ਪ੍ਰਾਣੀ ਜਿਹੜਾ ਹੈ ਉਸ ਮਾਰਗ 'ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰ ਲਵੇ। ਔਰ ਵਾਸਤਵ ਵਿੱਚ ਅੱਜ ਗਰੀਬ ਨਿਵਾਜ ਜੀ ਸਾਨੂੰ ਵਾਰ ਵਾਰ ਉਪਦੇਸ਼ ਦੇ ਰਹੇ ਨੇ, ਨਾਮ ਦਾ ਧਨ ਜੁਗੋ ਜੁਗ ਅਟਲ ਹੈ, ਦੁਨਿਆਵੀ ਧਨ ਜਿਹੜਾ ਹੈ ਉਹ ਸਦੀਵ ਕਾਲ ਵਿਖੇ ਰਹਿਣ ਵਾਲਾ ਨਹੀਂ ਹੈ, ਆਉਣ ਜਾਣ ਵਾਲਾ ਹੈ। ਪਰ ਜੇ ਦੇਖਿਆ ਜਾਵੇ ਸੰਸਾਰਕ ਦੇ ਜਿੰਨੇ ਰੁਝੇਵੇ ਨੇ, ਜਿੰਨੇ ਕਿਰਤ ਵਿਰਤ ਨੇ, ਉਹ ਵੀ ਜਿਹੜੇ ਨੇ ਉਸ ਤੋਂ ਬਿਨਾਂ ਬੰਦ ਕਰਦੇ, ਉਸ ਧਨ ਤੋਂ ਬਿਨਾਂ ਚੱਲਦੇ ਨਹੀਂ ਨੇ। ਜਿੰਨਾ ਚਿਰ ਬਾਹਰਲਾ ਧਨ ਨਹੀਂ ਉਨਾ ਚਿਰ ਉਹ ਵੀ ਨਹੀਂ ਚੱਲਦੇ। ਤਾਂ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿੱਥੇ ਨਾਮ ਦਾ ਧਨ ਬਹੁਤ ਜ਼ਰੂਰੀ ਹੈ ਉੱਥੇ ਬਾਹਰਲੇ ਧਨ ਦੀ ਵੀ ਮੰਗ ਕੀਤੀ ਹੈ। ਜਿਸ ਵੇਲੇ ਧੰਨ ਗੁਰੂ ਅਮਰਦਾਸ ਮਹਾਰਾਜ ਤੀਰਥ ਯਾਤਰਾ ਕਰਕੇ ਇੱਕ ਵੀ ਵਾਰ ਵਾਪਸ ਮੁੜੇ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾਲੂ ਦਾ ਤਾਰ ਜੀ, ਤਾਂ ਗਰੀਬ ਨਿਵਾਜ ਮਿਹੜੇ ਨਗਰ ਵਿਖੇ ਵਿਸ਼ਰਾਮ ਕਰਨ ਵਾਸਤੇ ਕੁਝ ਸਮਾਂ ਠਹਿਰੇ ਨੇ ਸਿੱਖ ਸੰਗਤਾਂ ਨਾਲ। ਉਸ ਵੇਲੇ ਅਜੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਨਹੀਂ ਪਹੁੰਚੇ ਹੋਏ। ਜਿਸ ਵੇਲੇ ਮਿਹੜੇ ਨਗਰ ਵਿੱਚ ਇੱਕ ਰਹਿਣ ਵਾਲਾ ਪੰਡਿਤ ਹੈ, ਵਿਦਵਾਨ ਹੈ, ਜਿਹਦਾ ਨਾਮ ਹੈ ਦੁਰਗਾ ਦਾਸ, ਸਤਿਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਵੱਲੇ ਤੱਕਦਾ ਹੈ, ਰੂਹਾਨੀਅਤ ਜੋਤ ਉਹਨੂੰ ਨਜ਼ਰ ਆਉਂਦੀ ਹੈ, ਵਿਦਵਾਨ ਸੀ, ਸਤਿਗੁਰੂ ਜੀ ਦੇ ਕੋਲ ਆ ਕੇ ਇੱਕ ਬੇਨਤੀ ਕਰਨ ਲੱਗਾ, ਗਰੀਬ ਨਿਵਾਜ ਆਪ ਰੱਬੀ ਅਵਤਾਰ ਹੋ ਜਾਂ ਕੋਈ ਚੱਕਰਵਰਤੀ ਰਾਜੇ ਹੋ, ਬਹੁਤ ਪਿਆਰ ਵਿੱਚ ਉਸਤਤ ਕੀਤੀ, ਤਾਂ ਧੰਨ ਗੁਰੂ ਅਮਰਦਾਸ ਜਿਨ੍ਹਾਂ ਨੇ ਬਣਨਾ ਜੇ ਕੇਵਲ ਅਮਰਦਾਸ ਨੇ, ਉਹਨਾਂ ਨੇ ਪਿਆਰ ਵਿੱਚ ਬਚਨ ਕੀਤੇ, ਭਾਈ ਜੋ ਤੂੰ ਬੋਲ ਕਹਿ ਰਿਹਾ ਹੈ ਉਹਨਾਂ ਬੋਲਾਂ ਮੁਤਾਬਕ ਅਸੀਂ ਅਜੇ ਨਹੀਂ ਹਾਂ, ਪਰ ਮੇਰੇ ਗਰੀਬ ਨਿਵਾਜ ਹਮੇਸ਼ਾ ਪ੍ਰਸੰਨ ਰਹਿਣ ਵਾਲੇ ਸਤਿਗੁਰੂ ਜੀ ਉਸ ਦੁਰਗਾ ਦਾਸ ਨੂੰ ਕੁਝ ਪਦਾਰਥ ਦੇਣ ਲੱਗੇ, ਤਾਂ ਉਸ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੀ ਆਪ ਜੀ ਦੇ ਚਰਨਾਂ 'ਚ ਬਿਣੇ ਹੈ, ਤੁਸੀਂ ਦੇ ਰਹੇ ਹੋ ਮੈਨੂੰ ਲੈਣ ਵਾਸਤੇ ਵੀ ਲੈ ਲਾ, ਪਰ ਮੈਂ ਲਾਲਚੀ ਨਹੀਂ ਹਾਂ, ਮੈਂ ਲੋਭੀ ਨਹੀਂ ਹਾਂ, ਮੈਂ ਕੁਝ ਵੀ ਆਪ ਜੀ ਤੋਂ ਲੈਣਾ ਨਹੀਂ ਚਾਹੁੰਦਾ, ਪਰ ਮੇਰੀ ਇੱਕ ਆਪ ਜੀ ਨੂੰ ਬੇਨਤੀ ਹੈ, ਮੇਰੇ ਨਾਲ ਇੱਕ ਇਕਰਾਰਨਾਮਾ ਕਰੋ ਵੀ ਜਿਸ ਵੇਲੇ ਆਪ ਜੀ ਮਹਾਨ ਬਖਸ਼ਿਸ਼ ਪ੍ਰਾਪਤ ਕਰ ਲਓਗੇ ਤਾਂ ਉਸ ਵੇਲੇ ਜੋ ਮੈਂ ਆਪ ਜੀ ਤੋਂ ਮੰਗਾਂ ਮੈਨੂੰ ਦੇ ਦਿਓ। ਧੰਨ ਅਮਰਦਾਸ ਮਹਾਰਾਜ ਉਹਦੇ ਬੋਲਾਂ ਨੂੰ ਸੁਣ ਕੇ ਮਿੱਠਾ ਜਿਹਾਸੇ ਪ੍ਰਸੰਨ ਹੋਏ ਨੇ। ਸਮਾਂ ਆਪਣੀ ਚਾਲ ਗੁਰੂ ਸਵਾਰੀ ਸੰਗਤ ਜੀ ਚੱਲਿਆ ਹੈ, ਅੱਗੇ ਜਾਂਦਿਆਂ ਜਾਂਦਿਆਂ ਇੱਕ ਬ੍ਰਹਮਚਾਰੀ ਦਾ ਸੰਘ ਮਿਲ ਗਿਆ, ਉਹਦੇ ਨਾਲ ਰੂਹਾਨੀਅਤ ਮਾਰਗ ਦੀਆਂ ਗੱਲਾਂ ਕਰਦਿਆਂ ਕਰਦਿਆਂ ਗਰੀਬ ਨਿਵਾਜ ਬਾਸਰ ਕੇ ਨਗਰ ਵਿਖੇ ਪਹੁੰਚ ਗਏ ਤੇ ਬ੍ਰਹਮਚਾਰੀ ਨਾਲ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਇਹ ਬੋਲ ਬ੍ਰਹਮਚਾਰੀ ਨੇ ਕਹੇ ਵੀ ਤੁਹਾਡਾ ਸੁਭਾਅ ਬੜਾ ਕੋਮਲ ਹੈ, ਤੁਹਾਡੇ ਬੋਲ ਬੜੇ ਮਿੱਠੜੇ ਨੇ, ਆਪ ਜੀਆਂ ਦਾ ਗੁਰੂ ਕੌਣ ਹੈ? ਤਾਂ ਜਿਸ ਵੇਲੇ ਅਮਰਦਾਸ ਜੀ ਨੇ ਬਚਨ ਕੀਤਾ ਭਈ ਅਜੇ ਬ੍ਰਹਮਚਾਰੀ ਜੀ ਅਸੀਂ ਗੁਰੂ ਵਾਲੇ ਨਹੀਂ ਹਾਂ, ਉੱਥੇ ਬੋਲ ਕਵੀ ਰਾਜ ਨੇ ਬੜੇ ਸੋਹਣੇ ਲਿਖੇ ਨੇ, ਕਹਿੰਦੇ ਨੇ ਅਤ ਦੁਖਿਓ ਚਿੱਤ ਵਿਖੇ ਬ੍ਰਹਮਚਾਰੀ ਤਪ ਘਾਲਤ, ਬੜਾ ਮੈਂ ਤਪ ਕੀਤਾ, ਬੜੀ ਘਾਲਨਾ ਘਾਲੀ ਹੈ, ਮੇਰੀ ਅੱਜ ਘਾਲਨਾ ਸਭ ਵਿਫਲਾ ਮਾਰੀ ਉਹ ਵਿਅਰਥ ਚਲੇ ਗਈ ਹੈ। ਗੁਰਦੇਵ ਮਹਾਰਾਜ ਕਹਿਣ ਲੱਗੇ ਕੀ ਹੋ ਗਿਆ? ਕਹਿ ਲੱਗਾ ਨਗੋਰੇ ਕੋ ਸੰਗ ਭਇਓ ਕੁਝ ਖਾਣ ਰੂਪਾਨਾ ਪੁੰਨ ਅਕਾਰਤ ਸਭ ਭਏ ਮੁਝ ਚਿੰਤ ਮਹਨ। ਕਹਿਣ ਲੱਗਾ ਮੈਨੂੰ ਨਗੋਰੇ ਦਾ ਸੰਗ ਮਿਲ ਗਿਆ, ਮੇਰੇ ਕੀਤੇ ਹੋਏ ਪੁੰਨ ਦਾਨ ਸਭ ਵਿਅਰਥ ਚਲੇ ਗਏ ਨੇ, ਤੁਹਾਡੇ ਹੱਥੋਂ ਮੈਂ ਕੁਝ ਛਕਿਆ ਛਕਾਇਆ ਵੀ ਹੈ। ਬ੍ਰਹਮਚਾਰੀ ਇੱਕਦਮ ਤੁਰ ਪਿਆ ਹੈ ਔਰ ਜਿਸ ਵੇਲੇ ਤੁਰ ਪਿਆ ਹੈ ਅਮਰਦਾਸ ਮਹਾਰਾਜ ਨੂੰ ਨੀਂਦ ਨਹੀਂ ਆਉਂਦੀ। ਜਿਸ ਵੇਲੇ ਚਿੰਤਾ ਹੋਵੇ ਤਾਂ ਨੀਂਦ ਕਿੱਥੋਂ ਆਉਂਦੀ ਹੈ? ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਜੀ ਬੀਬਾ ਅਮਰੋ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਤੀਸਰੇ ਨੰਬਰ ਦੇ ਭਰਾ ਭਾਈ ਜੱਸਾ ਜੀ ਦੇ ਸਪੁੱਤਰ ਭਾਈ ਮਾਣਕ ਚੰਦ ਨਾਲ ਵਿਵਾਹੇ ਹੋਏ ਸਨ ਔਰ ਜਿਸ ਵੇਲੇ ਅੰਮ੍ਰਿਤ ਵੇਲਾ ਹੋਇਆ ਉਸ ਸਤਵੰਤੀ ਬੀਬੀ ਨੇ ਦਹੀਂ ਦੇ ਵਿੱਚ ਮਧਾਣੀ ਪਾ ਦਿੱਤੀ। ਪ੍ਰਾਤਨ ਮਾਈਆਂ ਅੰਮ੍ਰਿਤ ਵੇਲੇ ਦੁੱਧ ਰਿੜਕਿਆ ਕਰਦੀਆਂ ਸਨ, ਦਹੀਂ ਰਿੜਕਿਆ ਕਰਦੀਆਂ ਸਨ ਔਰ ਜਦੋਂ ਦਹੀਂ ਰਿੜਕਦੀਆਂ ਸਨ ਨਾਲ ਨਾਲ ਬਾਣੀ ਦਾ ਜਾਪ ਹੁੰਦਾ ਸੀ। ਸਤਵੰਤੀ ਬੀਬੀ ਨੇ ਜਿਸ ਵੇਲੇ ਗੁਰੂ ਖਾਲਸਾ ਜੀ ਦਹੀਂ ਵਾਲੀ ਚਾਟੀ ਵਿੱਚ ਭਾਂਡੇ ਵਿੱਚ ਮਧਾਣੀ ਪਾਈ, ਇੱਕ ਪਾਸੇ ਮਧਾਣੀ ਦਾ ਗੇੜਾ ਚੱਲ ਰਿਹਾ ਜੇ ਤੇ ਮੁੱਖ ਤੋਂ ਗੁਰਬਾਣੀ ਦਾ ਜਾਪ ਚੱਲ ਰਿਹਾ। ਉਹ ਬੀਬੀ ਪੜ੍ਹ ਰਹੀ ਹੈ ਮਾਰੂ ਮਹੱਲਾ ਪਹਿਲਾ, ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਇ ਲੇਖ ਭਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ ਤਉ ਗੁਣ ਨਾਹੀ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗੱਲਿਆ ਰਹਾ, ਜਾਲੀ ਰਹਿਣ ਜਾਲ ਦਿਨ ਹੂਆ ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਲਿਤ ਫਾਸੈ ਛੂਟ ਸਮੂੜੈ ਕਵਣ ਗੁਣੀ, ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਣ ਤਿਤ ਲਾਗ ਰਹੀ, ਕੋਇਲੇ ਪਾ ਪੜੇ ਤਿਨ ਉਪਰ ਮਨ ਜਲਿਆ ਸੰਨੀ ਚਿੰਤ ਭਈ, ਭਇਆ ਮਨੂਰ ਕੰਚਨ ਫਿਰ ਹੋਵੈ ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤੋ ਦੇਵੈ ਤੋ ਨਾਨਕ ਤ੍ਰਿਸ ਟਸ ਦੇਹਾ। ਇਹ ਬੋਲ ਜਦੋਂ ਅਮਰਦਾਸ ਮਹਾਰਾਜ ਨੇ ਸੁਣੇ ਨੇ ਸਹਿਜੇ ਜੇ ਕੋਲ ਜਾ ਕੇ ਆਵਾਜ਼ ਦਿੱਤੀ, ਬੇਟਾ ਨਾ ਤੇ ਆਪਣੇ ਮਿਲਦੇ ਜੁਲਦੇ ਨੇ ਕੋਈ ਪੜਿਆ ਹੈ, ਮੇਰੇ ਅੰਦਰ ਨੂੰ ਠੰਡ ਪੈ ਰਹੀ ਹੈ, ਨਾ ਆਪਣੇ ਮਿਲਦੇ ਜੁਲਦੇ ਨੇ ਪਰ ਅਮਰ ਹੋ ਚੁੱਕੀ ਹੈ। ਪਿਤਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ ਕੌਣ ਨੇ? ਤੁਹਾਡੇ ਕੁੜਮ ਸਾਹਿਬ ਇਸ ਵੇਲੇ ਸਿੰਘਾਸਨ ਤੇ ਨੇ। ਉਸ ਵੇਲੇ ਬੀਬੀ ਅਮਰੋ ਨੂੰ ਨਾਲ ਲੈ ਕੇ ਮੁਕਦੀ ਗੱਲ ਕਰੀਏ ਖਡੂਰ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ ਨੇ। ਗੁਰੂ ਅੰਗਦ ਦੇ ਮਹਾਰਾਜ ਮਿਲਣ ਲੱਗੇ ਤਾਂ ਅਮਰਦਾਸ ਮਹਾਰਾਜ ਕਹਿਣ ਲੱਗੇ, ਅੱਜ ਮੈਂ ਤੁਹਾਡੇ ਦਰ ਤੇ ਕੁੜਮ ਬਣ ਕੇ ਨਹੀਂ ਆਇਆ, ਅੱਜ ਤਾਂ ਮੈਂ ਤੁਹਾਡੇ ਦਰ ਤੇ ਸੇਵਕ ਦਾਸ ਬਣ ਕੇ ਆਇਆ। ਉਹਦੀ ਘਾਲਣਾ ਘਾਲੀ, ਇੰਨੀ ਘਾਲਣਾ ਘਾਲੀ ਹੈ, ਗੁਰਤਾ ਗੱਦੀ ਦਾ ਸਿੰਘਾਸਨ ਮਿਲ ਗਿਆ, ਮੈਂ ਜਿੱਥੇ ਬਾਤ ਲਿਆ ਰਿਹਾ ਕਾਚਾ ਤਨ ਸੰਚੈ ਮੂਰਖ ਗਾਵਾਰ, ਕਿਉਂਕਿ ਵੱਖ ਵੱਖ ਗੁਰੂ ਕੀਆਂ ਕਥਾ ਕਹਾਣੀਆਂ ਲੈ ਕੇ ਦ੍ਰਿਸ਼ਟਾਂਤ ਲੈਣੇ ਪੈਂਦੇ ਨੇ। ਤਾਂ ਜਿਸ ਵੇਲੇ ਸਤਿਗੁਰੂ ਮਹਾਰਾਜ ਸਿੰਘਾਸਨ ਤੇ ਬਿਰਾਜਮਾਨ ਹੋਏ ਨੇ, ਫਿਰ ਮਹਾਰਾਜ ਨੇ ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ, ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ ਸਤਿਗੁਰੂ ਮਹਾਰਾਜ 22 ਵਾਰ ਜਦੋਂ ਵਾਪਸ ਮੁੜ ਕੇ ਆਏ ਨੇ ਤਾਂ ਗੁਰੂ ਸਵਾਰੀ ਸੰਗਤ ਜੀ ਉਸ ਵੇਲੇ ਸਤਿਗੁਰੂ ਮਹਾਰਾਜ ਉਸੇ ਨਗਰ ਵਿੱਚ ਫਿਰ ਆ ਠਹਿਰੇ ਨੇ। ਕਿਹੜਾ ਨਗਰ? ਮੇੜਾ ਨਗਰ, ਜਿੱਥੇ ਕਿਧਰੇ ਵਿਦਵਾਨ ਪੰਡਿਤ ਨੇ ਆਖਿਆ ਸੀ ਤੁਸੀਂ ਚੱਕਰਵਰਤੀ ਰਾਜੇ ਹੋ, ਮਹਾਰਾਜੇ ਹੋ, ਬੜੇ ਪਿਆਰੇ ਬੋਲ ਕਹੇ ਸਨ। ਹੁਣ ਇਸ ਵੇਲੇ ਸਤਿਗੁਰੂ ਮਹਾਰਾਜ ਨਾਲ, ਗੁਰੂ ਅਮਰਦਾਸ ਨਾਲ ਬਹੁਤ ਸੰਗਤਾਂ ਦਾ ਭਾਰੀ ਇਕੱਠ ਹੈ। ਤਾਂ 12 ਸਾਲ ਤਾਂ ਮਹਾਰਾਜ ਸੇਵਾ ਟਹਿਲ ਕਰਦੇ ਰਹੇ, ਤਕਰੀਬਨ 14-15 ਸਾਲ ਲੰਘ ਗਏ ਸਨ, ਉਸ ਤੋਂ ਬਾਅਦ ਫਿਰ ਯਾਤਰਾ ਚੱਲੇ। ਉਹ ਜਿਹੜਾ ਪੰਡਿਤ ਹੈ ਬ੍ਰਾਹਮਣ ਉਹ ਵੀ ਬਜ਼ੁਰਗ ਹੋ ਗਿਆ ਹੈ, ਨਿਗਾਹ ਘੱਟ ਜਾਂਦੀ ਹੈ ਉਮਰ ਦੇ ਮੁਤਾਬਕ, ਸਹਿਜੇ ਸਹਿਜੇ ਜੇ ਦੇਖਦਾ ਵੀ ਕੌਣ ਨੇ, ਬੜਾ ਭਾਰੀ ਇਕੱਠ ਹੈ। ਤਾਂ ਚਲਦਿਆਂ ਚਲਦਿਆਂ ਕਿਸੇ ਸਿੱਖ ਨੂੰ ਪੁੱਛਣ ਲੱਗਾ, ਕਹਿਣ ਲੱਗਾ ਇਹ ਕੌਣ ਨੇ? ਤਾਂ ਜਦੋਂ ਸਿੱਖ ਨੇ ਬੋਲ ਸੁਣੇ ਉਹ ਕਹਿਣ ਲੱਗਾ, ਹੇ ਪੰਡਿਤ ਜੀ ਵਿਦਵਾਨ ਮਹਾਂਪੁਰਖੋ, ਇਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸ਼੍ਰੀ ਨਾਨਕ ਗਾਦੀ ਪਰ ਬੈਠਾ ਮੁੱਖ ਤੇ ਕਹਿ, ਜੋ ਇਹ ਮੁੱਖ ਤੋਂ ਬੋਲ ਕਹਿੰਦੇ ਨੇ ਉਹ ਸੱਚੇ ਹੋ ਜਾਂਦੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਦੇ ਸਿੰਘਾਸਨ ਦੇ ਮਾਲਕ ਨੇ। ਤਾਂ ਉਸ ਵੇਲੇ ਬ੍ਰਹਮ ਜਿਹੜਾ ਸੀ ਉਹ ਪੰਡਿਤ ਤੋਂ ਪਛਾਣ ਗਿਆ, ਸਤਿਗੁਰੂ ਮਹਾਰਾਜ ਦੇ ਕੋਲ ਆ ਕੇ ਨਮਸਕਾਰ ਕਰਕੇ ਕਹਿਣ ਲੱਗਾ, ਸਤਿਗੁਰੂ ਜੀ, ਹੇ ਸਤਿਗੁਰ, ਮੈਂ ਦਿਜ ਜਾਨੋ ਸੋਈ, ਪੂਰਬ ਮਿਲਿਓ ਬਰਖ ਬਹੁ ਹੋਈ, ਪਿਖਿਉ ਪਦਮ ਪਦ ਪਦਮ ਬਜਾਰੀ ਤਬ ਨਾ ਜਾਚ ਨਾ ਕੀਨ ਤੁਮਾਰੀ। ਹੇ ਪ੍ਰਭ ਚੇਤਾ ਕਰਾਉਂਦਾ ਜਿਵੇਂ ਆਪਾਂ ਕਿਸੇ ਬੰਦੇ ਨੂੰ ਯਾਦ ਕਰਾਈਏ, ਹੇ ਪ੍ਰਭ ਹੇ ਗੁਰਦੇਵ ਜੀ ਮੈਂ ਦਿਜ ਮੈਂ ਬ੍ਰਾਹਮਣ ਪੰਡਿਤ ਜਾਨੋ ਸੋਈ ਉਹੋ ਹੀ ਜੇ ਪੂਰਬ ਮਿਲਿਓ। ਬੜੇ ਸਾਲ ਪਹਿਲਾਂ ਆਪਾਂ ਇੱਥੇ ਮਿਲੇ ਸੀ, ਬਰਖ ਬਹੁ ਹੋਈ। ਪਿਖਿਓ ਪਦਮ ਪਦ ਪਦਮ ਮਝਾਰੀ ਤਬ ਨਾ ਜਾਚ ਨਾ ਕੀਨ ਤੁਮਾਰੀ। ਉਸ ਵੇਲੇ ਮੈਂ ਤੁਹਾਡੇ ਨਾਲ ਬੋਲ ਕੁਝ ਕੀਤੇ ਸੀ, ਤੁਸਾਂ ਨੇ ਇਕਰਾਰਨਾਮਾ ਕੀਤਾ ਸੀ, ਜੋ ਮੰਗੋਗੇ ਸੋ ਦੇ ਦਿਆਂਗਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਜੋ ਤੁਸੀਂ ਕਹੋਗੇ ਦੇ ਦਿਆਂਗਾ। ਜਿਸ ਵੇਲੇ ਪੰਡਿਤ ਕੁਝ ਮੰਗਣ ਲੱਗਾ ਤਾਂ ਚੁੱਪ ਹੋ ਗਿਆ। ਕੁਝ ਸਮਾਂ ਏਦਾਂ ਲੰਘ ਗਿਆ ਤਾਂ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਹੇ ਦਿਜ ਕਿਉਂ ਤੂਸ਼ਣ ਠਾਲੀ ਜਾਚਣ ਕੀ ਚੈ ਚਾਹੇ ਮਹਾਨੀ। ਜੋ ਲੇਵ ਹੈ ਜੋ ਸੋ ਲੇਵ ਹੈ ਜੋ ਮਨ ਭਾਵੈ, ਜੋ ਤੂੰ ਅੱਜ ਚਾਹੁੰਦਾ ਹੈ ਮਨ ਵਿੱਚ ਉਹ ਤੈਨੂੰ ਦੇ ਦਿਆਂਗੇ। ਤੂੰ ਚੁੱਪ ਕਿਉਂ ਕਰ ਬੈਠਾ ਹੈ? ਕਹਿਣ ਲੱਗਾ ਸਤਿਗੁਰੂ ਜੀ ਮੰਗਣਾ ਚਾਹੁੰਦਾ ਹੈ। ਤਾਂ ਗਰੀਬ ਨਿਵਾਜ ਕਹਿਣ ਲੱਗੇ, ਦੁਰਗਾ ਦਾਸ ਮੰਗ ਲੈ, ਤੈਨੂੰ ਇਨਕਾਰ ਨਹੀਂ ਹੈ, ਪਰ ਜਾਂ ਤੇ ਇਸ ਮਾਤ ਲੋਕ ਦਾ ਧਨ ਇਕੱਠਾ ਕਰ ਲੈ, ਮੰਗ ਲਾ, ਕਾਚਾ ਧਨ ਸੰਚੈ ਮੂਰਖ ਗਾਵਾਰ, ਜਾਂ ਤੇ ਲੋਕ ਦਾ ਧਨ ਮੰਗ ਲਾ ਤੇ ਜਾਂ ਫਿਰ ਤੂੰ ਪਰਲੋਕ ਦਾ ਮੰਗ ਲਾ, ਇੱਕ ਮੰਗ ਲੈ, ਜਿਹੜਾ ਮਰਜ਼ੀ ਮੰਗ ਲੈ, ਤੈਨੂੰ ਮਿਲ ਜਾਵੇਗਾ। ਜਿਸ ਵੇਲੇ ਚੁੱਪ ਕੀਤਾ ਰਿਹਾ, ਕੁਝ ਨਾ ਬੋਲਿਆ, ਫਿਰ ਮਹਾਰਾਜ ਕਹਿੰਦੇ, ਭੋ ਦਿਜ ਵਰ ਕਿਉਂ ਤੂਸ਼ਣ ਠਾਨੀ ਜਾਚਨ ਕੀਨੈ ਚਾਹੇ ਮਹਾਨੀ। ਸੋ ਲੇਵ ਹੈ ਜੋ ਮਨ ਭਾਵ ਹੈ, ਸਾਚ ਕਰੈ ਬਚ ਹਮ ਜੋ ਅਲਾਵ ਹੈ। ਜੋ ਅਸਾਂ ਨੇ ਬਚਨ ਕੀਤਾ ਉਹ ਸੱਚ ਕਰ ਦਿਆਂਗੇ, ਚੁੱਪ ਕਿਉਂ ਕਰ ਗਿਆ? ਸੋਚਾਂ ਸੋਚਦਾ ਸੋਚਦਾ ਸੋਚਦਾ ਸਹਿਬਾਂ ਨੂੰ ਕਹਿਣ ਲੱਗਾ, ਗਰੀਬ ਨਿਵਾਜ ਨਾਮ ਦੇ ਧਨ ਦੇਹ ਨਾ ਜਨ ਕੋ। ਤੁਸਾਂ ਨੇ ਇੱਕ ਹੀ ਗੱਲ ਕਹੀ ਹੈ ਵੀ ਜਾਂ ਲੋਕ ਦਾ ਮੰਗ ਲਾ ਜਾਂ ਪਰਲੋਕ ਦਾ ਮੰਗ ਲਾ। ਅੱਜ ਸਾਹਿਬ ਜੀ ਕਹਿੰਦੇ ਕਾਚਾ ਧਨ ਸੱਚੈ ਮੂਰਖ ਗਵਾਰ, ਪਰ ਕੱਚੇ ਤੋਂ ਬਿਨਾਂ ਵੀ ਗੱਲ ਕਹਾਣੀ ਬਣਦੀ ਨਹੀਂ ਹੈ। ਕਹਿਣ ਲੱਗਾ ਗਰੀਬ ਨਿਵਾਜ ਨਾਮ ਦੇ ਧਨ ਦੇਹ ਨਾ ਜਨ ਕੋ, ਧਨ ਵਿਹੀਨ ਜਨ ਜਗ ਨਾ ਸੁਹਾਏ। ਜੇ ਤੁਸੀਂ ਨਾਮ ਦਿੰਦੇ ਹੋ ਤੇ ਬਾਹਰਲਾ ਮਾਤ ਲੋਕ ਦਾ ਕੱਚਾ ਧਨ ਨਹੀਂ ਦਿੰਦੇ ਤੇ ਮਾਤ ਲੋਕ ਦੇ ਵਿੱਚ ਇਹਦੇ ਤੋਂ ਬਿਨਾਂ ਵੀ ਗੁਜ਼ਾਰਾ ਚੱਲਦਾ ਨਹੀਂ ਹੈ, ਇਹ ਵੀ ਚਾਹੀਦਾ ਹੈ। ਨਾਮ ਦੇਹ ਧਨ ਦੇਹ ਨਾ ਜਨ ਕੋ, ਧਨ ਵਿਹੀਨ ਜਨ ਜਗ ਨਾ ਸੁਹਾਏ। ਜਗ ਹੋਏ ਸੋਭਾ ਨਹੀਂ ਹੁੰਦੀ। ਜੇ ਧਨ ਦੇਹ ਨਾਮ ਨਾ ਦੇਵ ਹੈ ਤਾਂ ਮਹਾਰਾਜ ਨਾਮ ਬਿਨਾ ਨਰ ਜਾਂਪੁਰ ਜਾਏ, ਬਾਤ ਔਖੀ ਬਣ ਗਈ ਨਾ। ਜੇ ਤੁਸੀਂ ਧਨ ਦਿੰਦੇ ਹੋ ਤੇ ਨਾਮ ਨਹੀਂ ਦਿੰਦੇ ਤੇ ਮੈਨੂੰ ਇਸ ਗੱਲ ਦਾ ਪਤਾ ਹੈ ਨਾਮ ਤੋਂ ਬਿਨਾਂ ਜਮਾਂ ਦੀ ਪੁਰੀ ਵਿੱਚ ਜਾਣਾ ਪੈਂਦਾ। ਗੱਲਾਂ ਦੋਨੋਂ ਬਣ ਗਈਆਂ ਨੇ। ਨਾਮ ਦੇਹ ਧਨ ਦੇਹ ਨਾ ਚੰਨ ਕੋ, ਧਨ ਵਿਹੀਨ ਜਨ ਜਗ ਨਾ ਸੁਹਾਏ। ਜੇ ਧਨ ਦੇਹ ਨਾਮ ਨਾ ਦੇਵ ਹੈ, ਨਾਮ ਬਿਨਾ ਨਰ ਜੰਪੁਰ ਜਾਏ। ਸਹਿਜ ਜੇ ਕਹਿਣ ਲੱਗਾ ਤੁਮ ਪੈ ਹੈ ਕਹੀ ਨਹੀਂ ਬਣਿਆਵੈ, ਜਿਉਂ ਭਾਵੈ ਤਿਉਂ ਬਣਤ ਬਣਾਏ। ਅਮਰਦਾਸ ਤੇਜੋ ਕੋ ਨੰਦਨ ਦੋਨੋਂ ਨਿਰਮਲ ਪੱਖ ਚਲਾਏ। ਕਹਿੰਦਾ ਮੇਥੋਂ ਕੁਝ ਨਹੀਂ ਜੇ ਮੰਗਿਆ ਜਾਂਦਾ, ਤੁਸੀਂ ਆਪੇ ਹੀ ਕਿਰਪਾ ਕਰ ਦਿਓ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਲੋਕ ਦਾ ਵੀ ਦਿੱਤਾ ਤੇ ਪਰਲੋਕ ਦਾ ਵੀ ਬਖਸ਼ਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਹੈ ਮੰਗਣ ਦੀ ਯੁਗਤੀ ਗੁਰੂ ਤੋਂ ਆ ਕੇ ਢੰਗ ਮੰਗਣ ਦਾ। ਤਾਂ ਮਹਾਰਾਜ ਕਹਿੰਦੇ ਬੇਸ਼ੱਕ ਜਿਹੜਾ ਕੱਚਾ ਧਨ ਹੈ ਇਹ ਨਾਲ ਨਹੀਂ ਜਾਣ ਵਾਲਾ, ਪਰ ਇਸ ਦੁਨੀਆਂ ਵਿੱਚ ਇਹ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਚੱਲਦਾ। ਕਿਉਂਕਿ ਗੁਰੂ ਹਰਗੋਬਿੰਦ ਮਹਾਰਾਜ ਨੇ ਇਹੀ ਬਚਨ ਕਹੇ ਸੀ ਮੀਆਂ ਦੌਲੇ ਨੂੰ, ਔਰਤ ਇਮਾਨ ਪੁੱਤਰ ਨਿਸ਼ਾਨ ਦੌਲਤ ਗੁਜਰਾਨ। ਮਹਾਰਾਜ ਨੇ ਮੀਆਂ ਦੌਲਾ ਨੂੰ ਗੁਜਰਾਤ ਵਿੱਚ ਇਹੋ ਹੀ ਬੋਲ ਕਹੇ ਸੀ ਵੀ ਸਤਿਗੁਰੂ ਮਹਾਰਾਜ ਕਹਿੰਦੇ ਗ੍ਰਸਤ ਹੋਣਾ ਵੀ ਬੜਾ ਜ਼ਰੂਰੀ ਹੈ, ਪੁੱਤਰ ਦਾ ਹੋਣਾ ਵੀ ਜ਼ਰੂਰੀ ਹੈ ਤੇ ਦੌਲਤ ਦਾ ਹੋਣਾ ਵੀ ਜ਼ਰੂਰੀ ਹੈ। ਕਾਚਾ ਧਨ ਸੰਚਾ, ਇੱਥੇ ਸੰਚਾ ਕੇ ਇਕੱਠੇ ਕਰਨ ਦੀ ਗੱਲ ਆਈ ਹੈ ਵੀ ਇਹਨੂੰ ਇਕੱਠਿਆਂ ਨਹੀਂ ਕਰਨਾ, ਭਾਵ ਪੰਡਾਂ ਨਹੀਂ ਬੰਨੀਆਂ, ਪਾਪ ਕਰਕੇ ਨਹੀਂ ਇਕੱਠਾ ਕਰਨਾ। ਕਰ ਕਰ ਨਰਥ ਦਰਬ ਕੀਆ ਵਰਤਨ ਕੈ ਤਾਈ, ਮਾਟੀ ਸਿਓ ਮਾਟੀ ਰਲੀ ਨਾਂਗਾ ਉੱਠ ਜਾਈ। ਗਰੀਬਾਂ ਤੇ ਜ਼ੁਲਮ ਕੀਤਾ ਹੈ, ਉਹ ਜ਼ੁਲਮ ਕਰਕੇ ਖੱਟਿਆ ਹੋਇਆ ਧਨ ਤੇਰੇ ਨਾਲ ਨਹੀਂ ਜਾਣਾ। ਪਾਤਸ਼ਾਹ ਜੀ ਕਹਿੰਦੇ ਉਹ ਸਾਰੇ ਦਾ ਸਾਰਾ ਖਤਮ ਹੋ ਜਾਣਾ। ਹਾਂ, ਜੋ ਤੈਨੂੰ ਕਿਰਤ ਕਮਾਈ ਚੋਂ ਪਰਮਾਤਮਾ ਦੇ ਰਿਹਾ ਹੈ ਨਾ, ਉਹ ਕਰਦਿਆਂ ਕਰਦਿਆਂ ਉਹਦਾ ਸ਼ੁਕਰ ਸ਼ੁਕਰ ਸ਼ੁਕਰਾਨਾ ਕਰਿਆ ਕਰ।
1: ਤਾਂ ਅੱਜ ਮਹਾਰਾਜ ਕਹਿੰਦੇ ਨੇ ਪਰ ਮੂਰਖ ਲੋਕ ਜਿਹੜੇ ਨੇ ਇਸ ਧਨ ਨੂੰ ਇਕੱਠਿਆਂ ਕਰਨ ਵਿੱਚ ਲੱਗੇ ਹੋਏ ਨੇ। ਨਾਮ ਦਾ ਧਨ ਉਹਨਾਂ ਨੂੰ ਯਾਦ ਨਹੀਂ ਆਉਂਦਾ ਕਿ ਅਸੀਂ ਨਾਮ ਧਨ ਨੂੰ ਵੀ ਇਕੱਠਾ ਕਰਨਾ ਹੈ। ਨਾਮ ਦਾ ਧਨ ਤੇ ਤੁਹਾਨੂੰ ਪਤਾ ਹੈ, ਅਗਣ ਨਾ ਦਹੈ ਪਵਣ ਨਹੀਂ ਮਗਣਾ, ਤਸਕਰ ਨੇਰ ਨਾ ਆਵੈ, ਰਾਮ ਨਾਮ ਧਨ ਕਰ ਸੰਚਿਉਨੀ, ਸੋ ਧਨ ਕਤ ਹੀ ਨਾ ਜਾਵੈ, ਹਮਰਾ ਧਨ ਮਾਧੋ ਗੋਬਿੰਦ ਧਰਨੀ ਧਰ, ਇਹ ਸਾਰ ਧਨ ਕਹੀਐ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈਐ, ਇਸ ਧਨ ਕਾਰਨ ਸਿਵ ਸਨਕਾਦ ਖੋਜਤ ਭਏ ਉਦਾਸੀ, ਮਨ ਮੁਕੰਦ ਜੇ ਵਾਹ ਨਾਰਾਇਣ ਪਰੈ ਨ ਜਮ ਕੀ ਫਸੀ। ਨਾਮ ਧਨ ਜਿਹੜਾ ਹੈ ਇਹ ਸਾਰੇ ਦੇ ਸਾਰੇ ਬੰਧਨ ਕੱਟ ਦਿੰਦਾ ਹੈ। ਮਨਮੁਖ ਭੂਲੇ ਅੰਧ ਗਵਾਰ, ਜਿਹੜੇ ਮਨਮੁਖ ਨੇ ਪਾਤਸ਼ਾਹ ਜੀ ਕਹਿੰਦੇ ਭੁੱਲ ਗਏ ਨੇ, ਪਰਮਾਤਮਾ ਉਹਨਾਂ ਨੂੰ ਯਾਦ ਨਹੀਂ ਆਉਂਦਾ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਨ, ਇਹ ਵੀ ਭੁੱਲ ਗਿਆ ਨੂੰ। ਖਸਮ ਵਿਸਾਰ ਖੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ, ਇੱਕੋ ਨਾਮ ਤੇ ਹਵੋ ਆਪਣੀ ਪਤ ਸੇਤੀ ਘਰ ਜਾਵੋ। ਤਾਂ ਮਹਾਰਾਜ ਕਹਿੰਦੇ ਨੇ ਮਨ ਦੇ ਮਗਰ ਤੁਰਨ ਵਾਲੇ ਪੁਰਸ਼ ਗਾਵਾਰ ਬੇਸਮਝ, ਉਹ ਭੁੱਲ ਚੁੱਕੇ ਨੇ

ਸਾਹਿਬ ਜੀ ਕਹਿੰਦੇ ਵਿਖਿਆ ਦੇ ਧਨ ਕਰਕੇ ਸਦਾ ਦੁੱਖ ਹੁੰਦਾ ਹੈ, ਸਾਥ ਤੇ ਜਾਂਦਾ ਨਹੀਂ ਹੈ। ਜੈਸੇ ਮੱਧ ਮਾਖੀ ਸੰਚੈ ਅਪਾਰ, ਮੱਧ ਲੀਨੋ ਮੁਖ ਦੀਨੋ ਸ਼ਾਰ, ਗਊ ਬਾਂਚ ਕੋ ਸੰਚੈ ਖੀਰ, ਗਲਾ ਬਾਂਧ ਦੋਇ ਲੇ ਅਹੀਰ, ਮਾਇਆ ਕਾਰਨ ਸਰਮ ਅਤ ਕਰੈ, ਸੋ ਮਾਇਆ ਲੈ ਗਾਢੈ ਧਰੈ, ਅਤ ਸੰਚੈ ਸਮਝੇ ਨਹੀਂ ਮੂੜ, ਧਨ ਧਰਤੀ ਧਨ ਹੋਏ ਗਯੋ ਧੂੜ, ਧਨ ਧਰਤੀ ਧਨ ਹੋਏ ਗਯੋ ਧੂੜ। ਮਹਾਰਾਜ ਕਹਿੰਦੇ ਇਹਦੇ ਦੇਖੋ ਅਰਥ ਬੜੇ ਪਿਆਰੇ ਭਾਈ ਸਾਹਿਬ ਗੁਰਦਾਸ ਜੀ ਨੇ ਕੀਤੇ ਨੇ। ਭਾਈ ਗੁਰਦਾਸ ਜੀ ਕਹਿੰਦੇ ਜੈਸੇ ਮੱਧ ਮੱਖੀ, ਮਧੂ ਮੱਖੀ ਜਿਹੜੀ ਆ ਉਹ ਫੁੱਲਾਂ ਤੇ ਬੈਠਦੀ ਹੈ ਜੀ, ਫੁੱਲਾਂ ਦਾ ਰਸ ਪੀਂਦੀ ਹੈ ਥੋੜਾ ਥੋੜਾ, ਉਹਦੇ ਨਾਲ ਉਹ ਸ਼ਹਿਦ ਤਿਆਰ ਕਰਦੀ ਹੈ ਥੋੜੇ ਥੋੜੇ, ਕਦੇ ਗੈਂਡੇ ਦੇ ਫੁੱਲ ਤੇ, ਕਦੇ ਗੁਲਾਬ ਤੇ, ਕਦੇ ਤੋਰੀਏ, ਕਦੇ ਸਰਸੋਂ ਦੇ ਫੁੱਲਾਂ ਦੇ। ਜੈਸੇ ਮੱਧ ਮੱਖੀ ਸੀਚ ਸੀਚ ਕੈ ਇਕੱਤਰ ਕਰੈ, ਸ਼ਹਿਦ ਇਕੱਠਾ ਕਰਦੀ ਹੈ, ਫੁੱਲਾਂ ਦਾ ਰਸ ਹੁੰਦਾ ਹੈ, ਉਹ ਸਾਡੇ ਵਾਸਤੇ ਥੋੜੀ ਕਰਦੀ ਹੈ ਵੀ ਸਿਆਲ ਦੇ ਰੁੱਤ ਵਿੱਚ ਤੂੰ ਖਾਵੀ ਗਰਮ ਹੁੰਦਾ ਹੈ, ਸਵਾਦਲਾ ਹੁੰਦਾ ਹੈ, ਉਹ ਤੇ ਆਪਣੇ ਬੱਚਿਆਂ ਵਾਸਤੇ ਇਕੱਠਾ ਕਰਦੀ। ਪਰ ਹੁੰਦਾ ਕੀ ਹੈ, ਜਦੋਂ ਬਹੁਤ ਸਾਰੀ ਮਾਖੋ ਇਕੱਠੀ ਹੋ ਜਾਂਦੀ ਹੈ, ਖੋਖਲਾ ਬਣ ਜਾਂਦਾ ਹੈ, ਤੁਹਾਡੇ ਸਾਡੇ ਵਰਗਾ ਕੋਈ ਸ਼ਹਿਦ ਖਾਣ ਵਾਲਾ ਸਵਾਦਲਾ ਪੁਰਸ਼ ਆਉਂਦਾ ਹੈ, ਉਹਨੂੰ ਪਤਾ ਹੈ ਮੱਖੀਆਂ ਨੂੰ ਡਾਉਣਾ ਕਿਵੇਂ ਹੈ, ਉਹ ਥੱਲੇ ਧੂੰਆਂ ਧਖਾ ਦਿੰਦਾ ਜੀ, ਅੱਗ ਬਾਲ ਦਿੰਦਾ ਹੈ, ਜਦੋਂ ਧੂੰਆਂ ਧੁੱਖਦਾ ਅੱਗ ਦਾ ਸੇਕ ਆਉਂਦਾ ਹੈ, ਮੱਖੀਆਂ ਉੱਡ ਜਾਂਦੀਆਂ ਨੇ, ਸ਼ਹਿਦ ਚੋ ਕੇ ਆਪ ਲੈ ਜਾਂਦਾ, ਉਹ ਖਾਲੀ ਦੀਆਂ ਖਾਲੀ ਰਹਿ ਗਈ। ਉਹਨਾਂ ਨੇ ਮਿਹਨਤ ਬੜੀ ਕੀਤੀ ਧਨ ਇਕੱਠਾ ਕਰਨ ਵਾਸਤੇ, ਭਾਵ ਕੇ ਸ਼ਹਿਦ ਇਕੱਠਾ ਕਰਨ ਵਾਸਤੇ, ਮੇਰੇ ਵਰਗਾ ਮੂਰਖ ਗਵਾਰ ਵੀ ਮੁਸ਼ਕਤ ਬਹੁਤ ਕਰਦਾ ਧਨ ਇਕੱਠਾ ਕਰ ਲਵਾਂ, ਪਰ ਸਾਂਭਣ ਵਾਲਾ ਕੁਝ ਹੋਰ ਹੋ ਜਾਂਦਾ। ਜੈਸੇ ਮੱਧ ਮਾਖੀ, ਦੇਖੋ ਬੋਲ ਕਿੰਨੇ ਪਿਆਰੇ ਨੇ, ਸੀਚ ਸੀਚ ਕੇ ਇਕੱਤਰ ਕਰੈ, ਹਰੈ ਮੱਧ ਆਏ ਤਾਂ ਕੇ ਸ਼ਾਰ, ਮੁੱਖ ਡਰ ਕੇ ਸ਼ਾਰ ਨਾਮ ਹੈ ਧੂੰਏ ਦਾ, ਧੂੰਆਂ ਧੁਖਾ ਕੇ ਉਹਨਾਂ ਨੂੰ ਉਡਾ ਜਾਂਦਾ, ਡੰਗ ਤੋਂ ਵੀ ਬਚ ਜਾਂਦਾ, ਖੇਸ ਚਾਦਰ ਦੀ ਮੁੱਕਲ ਮਾਰ ਲੈਂਦਾ ਹੈ, ਭਾਂਡਾ ਭਰ ਕੇ ਆਪ ਲੈ ਜਾਂਦਾ, ਉਹ ਖਾਲੀ ਦੀਆਂ ਖਾਲੀ ਰਹਿ ਜਾਂਦੀਆਂ। ਜੀਵੀਦਾਰਾਂ ਦੀ ਇੱਕ ਬਾਤ ਦਾ ਹੋਰ ਬੜਾ ਪਤਾ ਹੈ, ਜੈਸੇ ਬਾਸ਼ ਹੇਤ ਗਊ ਸੰਚਤ ਹੈ ਖੀਰ, ਤਾਹੇ ਲੇ ਤੈ ਅਹੀਰ, ਦੋਏ ਬਸ਼ਰ ਹੈ ਬਿਟਾਰਕ। ਜੀਵੀਦਾਰ ਗੁੱਜਰ ਲੋਕ ਜਦੋਂ ਮੱਝੀਆਂ ਗਾਈਆਂ ਦੀਆਂ ਧਾਰਾਂ ਕੱਢਦੇ ਨੇ, ਉਹ ਧਾਰਾਂ ਕੱਢਣ ਤੋਂ ਪਹਿਲਾਂ ਮੱਝ ਦਾ ਕੱਟਾ ਕੱਟੀ, ਗਊ ਦਾ ਵੱਛਾ ਵੱਛੀ ਉਹ ਥੱਲੇ ਛੱਡਦੇ ਨੇ, ਉਹ ਪੂਛਾ ਮਾਰਦਾ ਆਉਂਦਾ, ਜਿਸ ਵੇਲੇ ਆ ਕੇ ਗਾਂ ਥੱਲੇ ਉਹਦਾ ਬੱਚਾ ਪੈਂਦਾ ਹੈ, ਅਜੇ ਥੋੜਾ ਜਿਹਾ ਮੂੰਹ ਜਿਹੜਾ ਥਣ ਨੂੰ ਲਾਉਂਦਾ ਹੈ, ਤਾਂ ਉਹ ਜਿਹੜੀ ਗਾਂ ਹੈ ਉਹ ਇੱਕਦਮ ਧਾਰਾਂ ਜਿਹੜੀਆਂ ਉਹ ਥਣਾਂ ਵਿੱਚ ਆ ਜਾਂਦੀਆਂ ਨੇ। ਹੁਣ ਉਹ ਜਿਹੜੀਆਂ ਧਾਰਾਂ ਥਣਾਂ ਵਿੱਚ ਆਈਆਂ ਨੇ, ਉਹ ਸਾਡੇ ਵਾਸਤੇ ਥੋੜੀ ਆਈਆਂ ਸਨ, ਉਹ ਕਿਹਦੇ ਵਾਸਤੇ ਆਈਆਂ ਨੇ, ਉਹਦਾ ਬੱਚਾ ਜੋ ਥੱਲੇ ਆਇਆ ਵੀ ਇਹ ਪੀ ਪੀ ਕੇ ਰੱਜ ਜਾਵੇਗਾ, ਉਹਦੇ ਵਾਸਤੇ ਧਨ ਥਣਾਂ ਵਿੱਚ ਧਾਰਾਂ ਆ ਗਈਆਂ। ਪਰ ਜਿਸ ਵੇਲੇ ਉਹ ਧਾਰਾਂ ਥਣਾਂ ਵਿੱਚ ਆਈਆਂ, ਉਹ ਆਕੜ ਗਏ, ਤਾਂ ਉਹ ਜਿਵੇਂ ਜਿਵੇਂ ਖਿੱਚ ਕੇ ਦੂਰ ਜਾ ਕੇ ਕਿੱਲੇ ਨਾਲ ਬਣ ਦਿੱਤਾ ਧਾਰਾਂ, ਜੀਵੀਦਾਰ ਗੁੱਜਰ ਕੱਢ ਕੇ ਆਪ ਲੈ ਗਿਆ, ਉਹ ਖਾਲੀ ਦਾ ਖਾਲੀ ਦੋਵੇਂ ਰਹਿ ਗਏ, ਨਾ ਉਹਨੂੰ ਮਿਲਿਆ ਨਾ ਉਹਨੂੰ ਮਿਲਿਆ। ਜੈਸੇ ਬਸ਼ ਹੇਤ ਗਊ ਸੰਚਤ ਹੈ ਖੀਰ, ਤਾਹੇ ਲੇਤ ਅਹੀਰ, ਦੋਏ ਬਸ਼ਰ ਹੈ ਬਟਾਰ। ਤੀਜਾ ਬੋਲ ਕਹਿੰਦੇ ਨੇ

ਫੁੱਟ ਦਾ ਮੂਸ ਮੂਸ ਨਾਮ ਹੁੰਦਾ ਚੂਹੇ ਦਾ, ਥੋੜੀ ਥੋੜੀ ਥੋੜੀ ਮਿੱਟੀ ਕੱਢ ਕੇ ਧਰਤੀ ਨੂੰ ਖੋਦ ਖੋਦ ਕੇ ਲੰਮੀ ਖੁੱਡ ਤਿਆਰ ਕਰ ਲਈ ਹੈ। ਖੁੱਡ ਕਿਹਦੇ ਵਾਸਤੇ ਤਿਆਰ ਕੀਤੀ ਹੈ? ਮੈਂ ਇੱਥੇ ਆਨੰਦ ਮਾਣਾਂਗਾ, ਮੈਂ ਇੱਥੇ ਰਵਾਂਗਾ। ਲੰਬੀ ਖੁੱਡ ਤਿਆਰ ਗੁਰਮੁਖੋ ਕਰ ਲਈ ਹੈ, ਬੜਾ ਖੁਸ਼ ਹੈ। ਪਰ ਜਦੋਂ ਖੁੱਡ ਬਣ ਗਈ, ਚੂਹਾ ਉਹਦੇ ਵਿੱਚ ਜਾ ਕੇ ਪ੍ਰਵੇਸ਼ ਕਰ ਗਿਆ। ਬਾਹਰੋਂ ਕਿਧਰੇ ਤੁਰਦਾ ਫਿਰਦਾ ਝਾੜੀਆਂ ਵਿੱਚੋਂ ਨਿਕਲਦਾ ਨੁਕਲਦਾ ਸੱਪ ਆ ਗਿਆ। ਉਹਨੇ ਵੇਖਿਆ ਵੀ ਸਾਹਮਣੇ ਖੁੱਡ ਹੈ, ਉਹ ਸਿੱਧੇ ਦਾ ਸਿੱਧਾ ਖੁੱਡ ਵਿੱਚ ਚਲਾ ਗਿਆ ਤੇ ਖੁੱਡ ਵਿੱਚ ਜਾ ਕੇ ਚੂਹੇ ਨੂੰ ਮਾਰ ਕੇ ਖਾ ਲਿਆ। ਉਹਨੇ ਮਿਹਨਤ ਬੜੀ ਕੀਤੀ, ਖੁੱਡ ਪੱਟਾ ਲੱਗਿਆ, ਉਹਨੇ ਬੜੀ ਮਿਹਨਤ ਕੀਤੀ, ਬੜੀ ਘਲਣਾ ਘਾਲੀ ਹੈ, ਤੇ ਉਹਨੂੰ ਖੁੱਡ ਵਿੱਚ ਜਾ ਕੇ ਚੂਹਾ ਮਾਰ ਕੇ ਖਾ ਗਿਆ। ਖੁੱਡ ਖਾਲੀ ਦੀ ਖਾਲੀ ਰਹਿ ਗਈ। ਹੁਣ ਫਿਰ ਬੋਲ ਪੜੋ, ਜੈਸੇ ਮੱਧ ਮਾਖੀ ਸੀਂਚ ਸੀਂਚ ਕੈ ਇਕੱਤਰ ਕਰੈ, ਹਰੈ ਮੱਧ ਆਏ ਤਾਂ ਕਿ ਸ਼ਾਰ ਮੁੱਖ ਡਾਰ ਕੈ, ਜੈਸੇ ਬਸ਼ ਹੇਤ ਗਊ ਸੰਚਤ ਹੈ ਖੀਰ, ਤਾਂ ਹੀ ਲੇਤ ਅਹੀਰ ਦੋਏ ਬਸ਼ਰ ਹੈ ਬਿਟਾਰ ਕੈ, ਜੈਸੇ ਧਰ ਖੋਦ ਖੋਦ ਬਿਲ ਸਾਜੈ ਮੂਸ, ਪੈਸਤ ਸਰਪ ਪੈਸਤ ਸਰਪ ਖਾਏ ਤਾਹੇ ਮਾਰ ਕੈ। ਚੌਥਾ ਬੋਲ, ਤੈਸੇ ਕੋਟ ਪਾਪ ਕਾਰ ਕਾਰ ਮਾਇਆ ਜੋਰ ਜੋਰ ਮੂੜ, ਅੰਤ ਕਾਲ ਛਾੜ ਚੱਲ ਦੋਨੋ ਹੱਥ ਝਾੜ ਕੈ। ਕਹਿੰਦੇ ਅੰਤ ਨੂੰ ਦੁਖੀ ਹੋ ਕੇ ਹੱਥ ਝਾੜ ਕੇ ਤੁਰ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਨੇ, ਵਿਖਿਆ ਕੈ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਨਾ ਸਾਥ ਗਿਆ ਨਾ ਇੱਥੇ ਉਹਦਾ ਸੁੱਖ ਆਨੰਦ ਮਾਣਿਆ। ਉਹਨੂੰ ਸਾਂਭਣ ਵਾਲੇ ਤੇ ਹੋਰ ਬੜੇ ਬੈਠੇ ਸਨ। ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੂ ਹੋਵੈ, ਰਖਵਾਰੇ ਕਾ ਹੋਏ ਵਿਨਾਸ, ਆਗੇ ਨਰਕੀਆਂ ਭੋਗ ਬਿਲਾਸ, ਏਕ ਸੁਹਾਗਣ ਜਗਤ ਕੀ ਪਿਆਰੀ, ਸਗਲੇ ਜੀ ਜੰਤ ਕੀ ਨਾਰੀ, ਸੁਹਾਗਣ ਗਲ ਸੋਹੈ ਹਾਰ, ਸੰਤ ਕੋ ਬਿਕ ਬਿਕਸੈ ਸੰਸਾਰ, ਕਰ ਸਿੰਘਿਆਰ ਸਿਗਾਰ ਬਹਿ ਪਖਿਆਰੀ, ਸੰਤ ਕੀ ਠੱਠ ਕੀ ਫਿਰੈ ਵਿਚਾਰੀ, ਸੰਤ ਭਾਗੋ ਪਾਛੈ ਪਰੈ, ਗੁਰ ਪ੍ਰਸਾਦੀ ਮਾਰੋ ਡਰੈ, ਸਾਕਤ ਕੀ ਉਹ ਪਿੰਡ ਪਰਾਇਨ, ਹਮ ਕੋ ਦ੍ਰਿਸ਼ਟ ਪਰੈ ਤ੍ਰਖ ਡਾਇਨ, ਹਮ ਤਿਸ ਕਾ ਬਿਕ ਜਾਣਿਆ ਭਿਓ, ਜਬ ਹੋਵੇ ਕਿਰਪਾਲ ਮਿਲੇ ਗੁਰ ਦੇਓ। ਜਦੋਂ ਗੁਰੂ ਮਿਲ ਜਾਵੇ ਤਾਂ ਫਿਰ ਜੀਵ ਨਿਰਲੇਪ ਹੁੰਦਾ ਹੈ, ਨਹੀਂ ਤਾਂ ਮਹਾਰਾਜ ਕਹਿੰਦੇ ਨੇ, ਵਿਖਿਆ ਕੈ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਹੁਣ ਸਾਹਿਬ ਕਹਿੰਦੇ, ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੇ ਜਾਏ। ਵੀ ਗੁਰੂ ਦੀ ਮੱਤ ਨੂੰ ਗ੍ਰਹਿਣ ਕਰ ਲਵੇ ਤਾਂ ਸੱਚਾ ਧਨ ਮਿਲਦਾ ਹੈ। ਜਿਹੜਾ ਇਹ ਦੁਨਿਆਵੀ ਧਨ ਹੈ, ਆਉਣ ਜਾਣ ਵਾਲੀ ਖੇਡ ਬਣੀ ਰਹਿੰਦੀ ਹੈ। ਰਹਾਓ ਮਨਮੁਖ ਭੂਲੇ ਸਭ ਮਰਹਿ ਗਵਾਰ, ਪਉ ਜਲ ਡੂਬੇ ਨਾ ਉਰਵਾਰ ਨਾ ਪਾਰ। ਮਨ ਦੇ ਮਗਰ ਤੁਰਨ ਵਾਲੇ ਪੁਰਖ ਜਿਹੜੇ ਭੁੱਲ ਜਾਂਦੇ ਨੇ, ਮੂਰਖ ਨੇ, ਗਵਾਰ ਨੇ। ਸਾਹਿਬ ਜੀ ਕਹਿੰਦੇ, ਪਉ ਜਲ ਭਾਵ, ਭਾਵ ਨਾਮ ਹੈ ਸੰਸਾਰ ਸਮੁੰਦਰ ਦਾ, ਜਿਹਦੇ ਵਿੱਚ ਪਦਾਰਥਾਂ ਦਾ ਜਾਲ ਹੈ, ਇਹਦੇ ਵਿੱਚ ਡੁੱਬ ਜਾਂਦੇ ਨੇ। ਉਰਵਾਰ ਨਾ ਪਾਰ, ਉਹਨਾਂ ਨੂੰ ਉਰਲਾ ਪਰਲਾ

ਅਗਰ ਸਤਿਗੁਰੂ ਮਿਲ ਜਾਣ ਤੇ ਪੂਰੇ ਭਾਗ ਹੁੰਦੇ ਨੇ, ਪੂਰਿਆਂ ਭਾਗਾਂ ਤੋਂ ਬਿਨਾਂ ਗੁਰੂ ਨਹੀਂ ਮਿਲਦਾ। ਗੁਰ ਪੂਰਾ ਭੇਟਿਓ ਵਡਭਾਗੀ, ਮਨੇ ਭਇਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ, ਆਪਣੇ ਸਤਿਗੁਰ ਕੈ ਬਲਹਾਰ, ਆਗੈ ਸੁਖ ਪਾਛੈ ਸੁਖ ਸਹਿਜਾ, ਘਰ ਆਨੰਦ ਹਮਾਰ, ਅੰਤਰ ਜਾਮੀ ਕਰਨੇ ਹਾਰਾ, ਸੋਈ ਖਸਮ ਹਮਾਰਾ, ਨਿਰਭਉ ਭਏ ਗੁਰ ਚਰਨੀ ਲਾਗੇ, ਇਕ ਰਾਮ ਨਾਮ ਆਧਾਰਾ, ਸਫਲ ਦਰਸ਼ਨ ਕਾਲ ਮੂਰਤ ਪ੍ਰਭ, ਹੈ ਪੀ ਹੋਵਣ ਹਾਰਾ, ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ, ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ, ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ। ਤੇ ਜਦੋਂ ਗੁਰੂ ਮਿਲਦਾ ਹੈ ਫਿਰ ਅੰਦਰ ਵੈਰਾਗ ਪੈਦਾ ਹੁੰਦਾ ਹੈ, ਜਦੋਂ ਵੈਰਾਗ ਪੈਦਾ ਹੁੰਦਾ ਹੈ ਫਿਰ ਦਿਨ ਰਾਤ ਸਾਚਰ ਤੇ ਫਿਰ ਉਹ ਪਿਆਰਾ ਗੁਰਸਿੱਖ ਬਖਸ਼ੀ ਹੋਈ ਰੂਹ ਸੱਚੇ ਨਾਮ ਦੇ ਵਿੱਚ ਰੱਤੀ ਜਾਂਦੀ ਹੈ। ਰੱਤੇ ਸਹੀ ਜੇ ਮੁੱਖ ਨਾ ਮੋੜਨ, ਜਿਨੀ ਸਜਾਤਾ ਸਾਈ, ਚਹੁ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ, ਪੂਰੇ ਭਾਗ ਹਰ ਨਾਮ ਸਮਾਣੀ। ਭਈ ਚਾਰੇ ਯੁੱਗਾਂ ਵਿੱਚ ਗੁਰੂ ਕੀ ਬਾਣੀ ਜੁਗੋ ਜੁਗ ਅਟਲ ਹੈ, ਗੁਰੂ ਬਖਸ਼ਿਸ਼ ਦੁਆਰੇ ਬਾਣੀ ਦਾ ਵਾਸਾ ਹਿਰਦੇ ਵਿੱਚ ਆਉਂਦਾ ਹੈ, ਗੁਰੂ ਤੋਂ ਬਿਨਾਂ ਨਹੀਂ। ਬਾਣੀ ਦਾ ਅਦਬ, ਬਾਣੀ ਦਾ ਸਤਿਕਾਰ, ਧੰਨ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਨੇ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਇਹੀ ਬੋਲ ਕਹੇ ਸੀ, ਜਿਨ ਪੈ ਬਾਣੀ ਅਦਬ ਨ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਜਿਹੜਾ ਬਾਣੀ ਦਾ ਅਦਬ ਸਤਿਕਾਰ ਨਹੀਂ ਕਰਦਾ ਉਹ ਸਾਡਾ ਸਿੱਖ ਹੀ ਨਹੀਂ ਹੁੰਦਾ। ਸਾਹਿਬ ਜੀ ਕਹਿੰਦੇ ਜਿਨ ਪੈ ਬਾਣੀ ਅਦਬ ਨ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਗੁਰ ਉਪਦੇਸ਼ ਜਾਹੇ ਮਨ ਲਾਗਾ, ਕੋਟ ਜਨਮ ਕਾ ਸੋਵਤ ਜਾਗਾ। ਮਨ ਜਾਗੇ ਕੀ ਇਹ ਨਿਸ਼ਾਨੀ, ਪ੍ਰੇ ਲਾਗੇ ਔਰ ਸਤਿਗੁਰ ਬਾਨੀ। ਸਾਡਾ ਉਹ ਸਿੱਖ ਹੈ ਜਿਹਦਾ ਅੰਦਰੋਂ ਮਨ ਜਾਗ ਪਿਆ। ਗਰੀਬ ਨਿਵਾਜ, ਮਨ ਜਾਗੇ ਦੀ ਨਿਸ਼ਾਨੀ ਕੀ ਹੈ? ਤਾਂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਉਹਨੂੰ ਬਾਣੀ ਚੰਗੀ ਲੱਗਦੀ ਹੈ, ਉਹਦਾ ਬਾਣੀ ਨਾਲ ਪਿਆਰ ਬਣ ਜਾਂਦਾ ਹੈ। ਮਨ ਜਾਗੇ ਕੀ ਇਹ ਨਿਸ਼ਾਨੀ, ਪ੍ਰੇ ਲਾਗੇ ਔਰ ਸਤਿਗੁਰ ਬਾਨੀ। ਭਈ ਗੁਰੂ ਕੀ ਬਾਣੀ ਉਹਨੂੰ ਪਿਆਰੀ ਲੱਗਦੀ ਹੈ, ਉਹ ਬਾਣੀ ਨੂੰ ਹਰ ਵੇਲੇ ਹਿਰਦੇ ਵਿੱਚ ਵਸਾ ਕੇ ਰੱਖਦਾ ਹੈ, ਫਿਰ ਉਹ ਬਾਣੀ ਕਰਕੇ ਉਹਨੂੰ ਫਲ ਪ੍ਰਾਪਤ ਹੁੰਦਾ ਹੈ। ਜਿਵੇਂ ਤੁਸੀਂ ਸੰਗਤ ਵਿੱਚ ਬੈਠਦੇ ਹੋ, ਵੱਡੇ ਫਲ ਦੀ ਪ੍ਰਾਪਤੀ ਹੈ। ਇੱਕ ਬਿੱਤ ਬੜਾ ਸੋਹਣਾ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ, ਕਹਿੰਦੇ ਜੈਸੇ ਹੀਰਾ ਹਾਥ ਤਨਕ ਸਹਿ ਦਿਖਾਈ ਦੇਤ, ਮੋੜ ਕੀ ਇਹ ਦਮਕਣ ਤੇ ਭਰਤ ਭੰਡਾਰ ਜੀ, ਜੈਸੇ ਬਾਰ ਬਾਂਧੇ ਹੁੰਡੀ ਲਾਗਤ ਨਾ ਭਾਰ ਕੱਛ, ਆਗੇ ਜਾਏ ਪਾਈ ਅਤ ਲਖਮੀ ਅਪਾਰ ਜੀ, ਜੈਸੇ ਵੱਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸਹਿ ਬਿਵਦ ਕਰੇ ਬਿਰਖਾ ਵਿਸਥਾਰ ਜੀ, ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਕੈ, ਜਾਨੀਏ ਮਹਾਤਮ ਗਏ ਹਰ ਦੁਆਰ ਜੀ। ਭਈ ਬਾਣੀ ਸੁਣਦਾ ਸੁਣਦਾ ਸਿੱਖ ਸੱਚ ਖੰਡ ਵਿੱਚ ਪਹੁੰਚ ਜਾਂਦਾ ਹੈ, ਇਹ ਗੁਰੂ ਕੀ ਬਾਣੀ ਦਾ ਪ੍ਰਵਾਹ ਚੱਲਦਾ ਹੈ। ਸਾਹਿਬ ਜੀ ਕਿਰਪਾ ਕਰਦੇ ਨੇ, ਸਿੱਧ ਸਾਧਕ ਤਰਸੈ ਸਭ ਲੋਏ, ਪੂਰੇ ਭਾਗ ਪ੍ਰਾਪਤ ਹੋਏ। ਇਹ ਪੂਰਿਆਂ ਭਾਗਾਂ ਕਰਕੇ ਗੁਰੂ ਕੀ ਸੰਗਤ ਮਿਲਦੀ ਹੈ। ਤਾਂ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ, ਤੁਮਰੀ ਕਿਰਪਾ ਤੇ ਭਇਓ ਸਾਧ ਸੰਗ, ਇਹੋ ਕਾਜ ਤੁਮ ਆਪ ਕੀ। ਹੋਏ ਜਿਹੜਾ ਕੰਮ ਹੋਇਆ ਹੈ ਗੁਰੂ ਦੀ ਕਿਰਪਾ ਦੁਆਰੇ ਹੋਇਆ ਹੈ, ਜਿਸ ਨੂੰ ਸਿੱਧ ਸਾਧਕ ਲੋਕ ਵੀ ਲੋਚਦੇ ਨੇ। ਸਭ ਕਿਸ ਸਾਚਾ ਸਾਚਾ ਹੈ ਸੋਏ, ਉਤਮ ਬ੍ਰਹਮ ਪਛਾਣੈ ਸੋਏ, ਜਿਨ੍ਹਾਂ ਨੇ ਭਈ ਬ੍ਰਹਮ ਨੂੰ ਪਛਾਣ ਲਿਆ, ਜਿਨ੍ਹਾਂ ਦੀ ਗੁਰੂ ਨਾਲ ਸਾਂਝ ਬਣ ਗਈ ਹੈ, ਜਿਨ੍ਹਾਂ ਨੇ ਆਪੇ ਨੂੰ ਪਛਾਣ ਲਿਆ, ਮੈਂ ਕੌਣ ਹਾਂ, ਸੰਸਾਰ ਵਿੱਚ ਕਾਹਦੇ ਵਾਸਤੇ ਆਇਆ ਹਾਂ। ਆਇਓ ਪੜ੍ਹਨ ਸੁਣਨ ਕੋ ਬਾਣੀ, ਜਿਨ੍ਹਾਂ ਨੇ ਇਸ ਗੱਲ ਨੂੰ ਪਛਾਣ ਲਿਆ ਹੈ ਫਿਰ ਉਹਨਾਂ ਨੂੰ ਸਭ ਸੱਚਾ ਹੀ ਨਜ਼ਰ ਆਉਂਦਾ ਹੈ। ਫਿਰ ਉਹ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਸੱਚ ਸਾਚਾ ਸੱਚ ਆਪ ਦਰੜਾਏ, ਨਾਨਕ ਆਪੇ ਵੇਖੈ ਆਪੇ ਸੱਚ ਲਾਏ। ਪਿਓ ਮੇਰਾ ਵਾਹਿਗੁਰੂ ਜੁਗੋ ਜੁਗ ਅਟਲ ਹੈ, ਸੱਚੇ ਨਾਮ ਨੂੰ ਦ੍ਰਿੜ ਕਰਵਾਉਣ ਵਾਲਾ ਹੈ। ਫਿਰ ਸਾਹਿਬ ਜੀ ਕਹਿੰਦੇ ਉਹਦਾ ਨਾਮ ਵੀ ਸੱਚਾ ਹੈ, ਉਹ ਆਪ ਵੀ ਸੱਚਾ ਹੈ, ਉਹਦੇ ਜਪਣ ਵਾਲੇ ਵੀ ਸੱਚੇ ਨੇ। ਤਾਂ ਗਰੀਬ ਨਿਵਾਜ ਜੀ ਕਿਰਪਾ ਕਰਦੇ, ਨਾਨਕ ਆਪੇ ਵੇਖੈ, ਉਹ ਜੀਵਾਂ ਨੂੰ ਵੇਖ ਵੀ ਰਿਹਾ ਹੈ, ਆਪੇ ਸੱਚ ਲਾਏ, ਤਾਂ ਆਪ ਹੀ ਉਹ ਸੱਚੇ ਨਾਮ ਦੇ ਵਿੱਚ ਲਾ ਦਿੰਦਾ ਹੈ। ਇਸ ਕਰਕੇ ਅੱਜ ਮਹਾਰਾਜ ਜੀ ਕਿਰਪਾ ਕਰਦੇ ਨੇ ਵੀ ਨਾਮ ਦਾ ਧੰਨ ਜੁਗੋ ਜੁਗ ਅਟਲ ਹੈ,
ਨਾਵੇਂ ਕੀ ਕੀਮਤ ਮਿਤ ਕਹੀ ਨਾ ਜਾਏ ਸੇ ਜਨ ਧਨ ਜਿਨ ਇੱਕ ਨਾਮ ਲਿਵ ਲਾਏ ਗੁਰਮਤ ਸਾਚੀ ਸਾਚਾ ਵਿਚਾਰ ਆਪੇ ਬਖਸ਼ੇ ਦੇ ਵਿਚਾਰ ਹਰ ਨਾਮ ਚਰਜ ਪ੍ਰਭ ਆਪ ਸੁਣਾਏ ਕਲੀ ਕਾਲ ਵਿੱਚ ਗੁਰਮੁਖ ਪਾਏ ਜਿਹੜੇ ਗੁਰਮੁਖ ਨੇ ਕਲਯੁਗ ਦੇ ਸਮੇਂ ਦੇ ਵਿੱਚ ਉਹ ਨਾਮ ਧਨ ਨੂੰ ਪ੍ਰਾਪਤ ਕਰਦੇ ਨੇ ਸਾਹਿਬ ਜੀ ਕਹਿੰਦੇ ਜਿਹੜੇ ਨਾਮ ਦੇ ਨਾਲ ਰੱਤੇ ਰਹਿੰਦੇ ਨੇ ਉਹ ਬੈਰਾਗੀ ਨੇ ਹਰ ਕੈ ਨਾਮ ਰੱਤਾ ਬੈਰਾਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤ ਹਰ ਲਿਵ ਲਾਗੀ ਗੁਰੂ ਦੀ ਕਥਾ ਸੁਣਦਿਆਂ ਸੁਣਦਿਆਂ ਅੰਦਰ ਸੁਰਤ ਟਿਕਦੀ ਹੈ ਜਦੋਂ ਸੁਰਤ ਟਿਕਦੀ ਹੈ ਪ੍ਰੇਮ ਜਾਗਦਾ ਹੈ ਤੇ ਜਦੋਂ ਪ੍ਰੇਮ ਜਾਗਦਾ ਹੈ ਹਰ ਕੈ ਨਾਮ ਰੱਤਾ ਉਹ ਪਿਆਰਾ ਗੁਰਸਿੱਖ ਮਾਈ ਭਾਈ ਨਾਮ ਦੇ ਵਿੱਚ ਰੱਤਾ ਜਾਂਦਾ ਹੈ ਸਤਿਗੁਰੂ ਜੀ ਦੀਆਂ ਕਥਾ ਕਹਾਣੀਆਂ ਸੁਣਦਿਆਂ ਸੁਣਦਿਆਂ ਅੰਦਰ ਵੈਰਾਗ ਆਉਂਦਾ ਹੈ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਵੱਡਿਆਂ ਭਾਗਾਂ ਵਾਲੇ ਗੁਰਸਿੱਖ ਨੇ ਗੁਰੂ ਦਰਬਾਰ ਵਿੱਚ ਰੋਜ਼ਾਨਾ ਜੁੜਦੇ ਨੇ ਦੂਰ ਦਰੇਡੇ ਮਾਈ ਭਾਈ ਘਰਾਂ ਵਿੱਚ ਆਨੰਦ ਮਾਣਦੇ ਨੇ ਬੇਅੰਤ ਭੁੱਲਾਂ ਦੀਆਂ ਮਾਫੀਆਂ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡੁੱਠੇ ਸ਼ਬਦ ਹੁਜਾਏ। ਤੇਗ ਬਹਾਦਰ ਸਿਮਰੇ ਆਏ ਗੁਰੂ ਨਾਮ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਮਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਤਰ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਲਾਲ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇ ਸਾਸ ਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰਛਿਆ ਰਹਿਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਬੰਦ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨੇ ਮਾਣਿਆ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਬਖਸ਼ਾਂ ਕੀਤੀਆਂ। ਆਪ ਜੀ ਦੀ ਹਜ਼ੂਰੀ ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ। ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ। ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨਦਾਰੇ ਬਖਸ਼ੇ। ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤਨੇਮ, ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ, ਛੇ ਪੌੜੀ ਆਨੰਦ ਸਾਹਿਬ ਜੀ ਕੇ ਜਾਪ ਹੋਏ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਂ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ, ਸਿੰਗਰ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ 'ਚ ਵਸਾ ਕੇ ਕਿਰਤਾਰਥ ਕਰਨਾ, ਇਸ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ, ਦਾਲ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ, ਚੜ੍ਹਦੀ ਕਲਦਾਤਾ ਬਖਸ਼ਣਾ, ਸੇਵਕ ਪਰਿਵਾਰ ਨੂੰ ਬੱਚੇ ਜਗਸ਼ਾਨ ਸਿੰਘ ਦੀ ਤੰਦਰੁਸਤੀ, ਚੜ੍ਹਦੀ ਕਲਾ ਵਾਸਤੇ ਅਰਦਾਸ ਪੈਂਦੇ ਕਰਦੇ, ਕਿਰਪਾ ਕਰਨੀ ਬੱਚੇ ਸਿਰ 'ਤੇ ਮਿਹਰ ਭਰਿਆ ਥਕਣਾ, ਤੰਦਰੁਸਤ ਚੜ੍ਹਦੀ ਕਲਾ ਦਾਤਾ ਬਖਸ਼ਣੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਤੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸੋਚ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ਾਂ ਬੇਨਤੀਆਂ, ਗੁਰਮਤਿ ਸਾਰ ਪ੍ਰਵਾਨ ਕਰਨੀਆਂ, ਸੇ ਪਿਆਰੇ ਮੇਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ, ਤਵੇ ਚਲਾਇਓ ਪੰਥ ਸਭ ਸਿੱਖਣ ਕੋ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਨਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਣੰਤ ਨਾ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ

तेरी उपमा तो हे बाण आवे, सो कहो टल गुर सेवीए, एहन सहज सुभा।

ਮਨਮੁਖ ਭੁੱਲੇ ਸਭ ਮਰੇ ਗਵਾਰ, ਭਵ ਜਲ ਡੁੱਬੇ ਨਾ ਵਰਵਾਰ ਨਾ ਪਾਰ।

ਨਾਮ ਸਮਾਣੀ ਸਿੱਧ ਸਾਧਕ ਤਰਸੈ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਭ ਕਿਛ ਸੱਚ।

ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਉੜਪਾਗੀ ਹੋ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਜੁੜ ਕੇ ਸੰਗਤੀ ਰੂਪ 'ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖ ਜੀ ਬਨਾਮ ਦਾਨ ਬਖਸ਼ਣ। ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਬੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

वाहे गुरु वाहे।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Bahe, bahe, bahe, bahe, bahe, bahe, bahe, bahe, bahe, bahe.

まあ、

ਵਾਹਿਗੁਰੂ ਜੀ ਕੀ ਫਤਿਹ। ਸਗਲ ਦੁਆਰ ਕੋ ਛਾੜ ਕੇ ਗਹਿ ਤੁਹਾਰੋ ਦੁਆਰ, ਵਾਹੇ ਗਹਿ ਕੀ ਲਾਜਿਆ ਗੋਬਿੰਦਾਸ ਤੁਹਾਰ। ਤਿੰਨੇ ਤਾਪ ਨਿਵਾਰਨ ਹਾਰ, ਦੁਖਾਂਤਾ ਸੁਖਰਾਸ, ਤਾਕੋ ਬਿਨ ਕੋ ਲਗ, ਜਾ ਕੀ ਪ੍ਰਭ ਅੱਗੇ ਅਰਦਾਸ, ਜਾ ਕੀ ਪ੍ਰਭ ਅੱਗੇ ਅਰਦਾਸ। ਸ਼ਲੋਕ ਮਹੱਲਾ ਪੰਜਵਾਂ, ਤੇਰਾ ਕੀਤਾ ਜਾ ਤੋ ਨਾ ਮੈਨੂੰ ਜੋਗ ਕਿਤੋ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓ ਤਰਸ ਪਿਆ ਮੈਂ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵ, ਤਨ ਮਨ ਥੀਵੇ ਹਰਿਆ ਨਾਨਕ ਨਾਮ ਮਿਲੇ ਤਾਂ ਜੀਵ, ਤਨ ਮਨ ਥੀਵੇ ਹਰਿਆ ਨਾਨਕ ਨਾਮ ਮਿਲੇ ਤਾਂ ਜੀਵ, ਧਨ ਤਨ ਮਨ ਥੀਵੇ ਹਰਿਆ। ਧਨ ਧਨ ਰਾਮਦਾਸ ਜਿਨ ਸ੍ਰਿਆ ਤਨੇ ਸੁਆਰੇ, ਧਨ ਧਨ ਰਾਮਦਾਸ ਜਿਨ ਸ੍ਰਿਆ ਤਨੇ ਸੁਆਰੇ, ਪੂਰੀ ਹੋਈ ਕਰਾਮਾਤ ਆਪ ਸਿੱਜਣ ਹਾਰੇ ਧਾਰਿਆ, ਪੂਰੀ ਹੋਈ ਕਰਾਮਾਤ ਆਪ ਸਿੱਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਾਲੇ ਅਥਾਹ ਅਤੋਲ ਤੇਰਾ ਅੰਤ ਨਾ ਪਾਰਾ ਵਾਰਿਆ, ਅਟਾਲੇ ਅਥਾਹ ਅਤੋਲ ਤੇਰਾ ਅੰਤ ਨਾ ਪਾਰਾ ਵਾਰਿਆ, ਜਿਹਨੇ ਤੂੰ ਸੇਵਿਆ ਭਾਉ ਕਰ ਸੇਤ ਦੁਪਾਰ ਉਤਾਰਿਆ, ਜਿਹਨੇ ਤੂੰ ਸੇਵਿਆ ਭਾਉ ਕਰ ਸੇਤ ਦੁਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮਾਰ ਕੱਢੇ ਤੋ ਸਭ ਪਰਵਾਰਿਆ, ਲਭ ਲੋਭ ਕਾਮ ਕ੍ਰੋਧ ਮਾਰ ਕੱਢੇ ਤੋ ਸਭ ਪਰਵਾਰਿਆ, ਧਨ ਤੇਰਾ ਥਾਨ ਸੱਚ ਤੇਰਾ ਪੈਸਕਾਰਿਆ, ਧਨ ਤੇਰਾ ਥਾਨ ਸੱਚ ਤੇਰਾ ਪੈਸਕਾਰਿਆ, ਨਾਨਕ ਤੂੰ ਲੈਣਾ ਤੂੰ ਗੁਰਮਤ ਤੂੰ ਵਿਚਾਰਿਆ, ਗੋਡਿਠਾ ਤਾਂ ਮਨ ਸੁਧਾਰਿਆ, ਨਾਨਕ ਤੂੰ ਲੈਣਾ ਤੂੰ ਗੁਰਮਤ ਤੂੰ ਵਿਚਾਰਿਆ, ਗੋਡਿਠਾ ਤਾਂ ਮਨ ਸੁਧਾਰਿਆ, ਚਾਰੇ ਜਾਗੇ ਚੌਂ ਜੁਗੇ ਪਹਿਚਾਣ ਆਪੇ ਹੋਆ, ਚਾਰੇ ਜਾਗੇ ਚੌਂ ਜੁਗੇ ਪਹਿਚਾਣ ਆਪੇ ਹੋਆ, ਆਪਣੇ ਆਪ ਸਾਜਨ ਆਪੇ ਹੀ ਥੰਮ ਖਲੋਆ, ਆਪਣੇ ਆਪ ਸਾਜਨ ਆਪੇ ਹੀ ਥੰਮ ਖਲੋ, ਆਪੇ ਪੱਟੀ ਕਲਮਿਆਂ ਆਪ ਲਿਖਣ ਹਾਰਾ ਹੋਆ, ਆਪੇ ਪੱਟੀ ਕਲਮਿਆਂ ਆਪ ਲਿਖਣ ਹਾਰਾ ਹੋਆ, ਸਭ ਉਮਤ ਆਵਣ ਜਾਵਣੀ ਆਪੇ ਹੀ ਨਮਾਨ ਰੋਆ, ਸਭ ਉਮਤ ਆਵਣ ਜਾਵਣੀ ਆਪੇ ਹੀ ਨਮਾਨ ਰੋਆ, ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਚੰਦੋਆ, ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਚੰਦੋਆ, ਭੋਗ ਬਾਣ ਤੇ ਆਤ ਬਣਾ ਚੌ ਚੱਕੀ ਕੀ ਅਨਲੋਆ, ਜਿਨੇ ਗੁਰੂ ਨਾ ਸੇਵਿਓ ਮਨ ਮੁਖਾ ਪਿਆ ਦੂਣੀ ਚੋਣੀ ਕਰਾਮਾਤ ਸੱਚੇ ਕਾ ਸੱਚਾ ਢੋਆ, ਦੂਣੀ ਚੋਣੀ ਕਰਾਮਾਤ ਸੱਚੇ ਕਾ ਸੱਚਾ ਢੋਆ, ਚਾਰੇ ਜਾਗੇ ਚੌਜੁਗੀ ਪਹਿਚਾਣ ਆਪੇ ਹੋਆ, ਚਾਰੇ ਜਾਗੇ ਚੌਜੁਗੀ ਪਹਿਚਾਣ ਆਪੇ ਹੋਆ, ਗੋੜੀ ਮਹੱਲਾ ਪੰਜਵਾਂ, ਫਿਰ ਘਰ ਬੈਸੋ ਹਰ ਜਨ ਪਿਆਰੇ, ਫਿਰ ਘਰ ਬੈਸੋ ਹਰ ਜਨ ਪਿਆਰੇ।

התוודתם. התוודה. אני לא יודע, בקניגו לא תוודתם.

0: ਜਨ ਸੁਨ ਸੋਦ
1: ਭਿਆਉ ਪ੍ਰਸਾਖ ਸੈਨ
0: ਮੁਖੇ ਭਿਆਉ ਬੈਠ ਕੋ ਦੈਨ
1: ਸਿਵ ਨਿਰਗੁਣ ਗੁਣ ਕਛੂ ਨ ਬੂਝੈ
0: ਮਨ ਸ਼੍ਰੀ ਅੰਤੋ ਨਾਨਕ ਸੀਜੈ
1: ਜੇ ਪ੍ਰਸਾਦ ਧਾਰੋ ਉਪਰ ਸੁਖ ਵਸੈ
0: ਸੁਤ ਪਰਾਗ ਮੀਤ ਬੰਤਾ ਸੰਗ

0: ਸਫਲ ਜਨਮ
1: ਸਾਧ ਕੇ ਸੰਗ ਨਹੀਂ ਕਿਛ ਘਾਲ
0: ਦਰਸ਼ਨ ਪੇਟ ਨਹੋ ਤਨਿਹਾਰ
1: ਸਾਧ ਕੇ ਸੰਗ ਕਲੂਕ ਦਹਰ
0: ਸਾਧ ਕੇ ਸੰਗ ਨਰਕ ਪਰ ਹਰੇ
1: ਸਾਧ ਕੇ ਸੰਗ ਯਾਵਾ ਸੁਹਿਲਾ
0: ਸਾਧ ਸੰਗ ਮਿਛਰਤ ਹਰ